ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ

ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ

ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੂੰ।

ਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ।

ਸਾਧ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਾਟ ਘਾਟ ਕੀ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਾਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ।

ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ ਇੱਕ ਬਾਰ ਜਿਨ ਤੁਮੈ

आई, दुष्ट दोख तेले हो बचाई। सवैया पाए गहे जब ते तुमरे, तब ते को

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ

ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ

ਆਧਾਰੁ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ

ਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪੈਓ, ਜਿਸ ਕਾ ਸਬਸ ਆਧਾਰ।

ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਭਾਉ ਜਲ ਬਿਖਮ ਅਸਗਾ।

ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ

तिस साहिब की टेक नानक मन माहे जिस सिम

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ੀਪਤੀ ਪਾਤਸ਼ਾਹ ਦਸਵੀਂ ਪ੍ਰਿਤਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਰ ਫਿਰ ਅੰਕਿਤ ਕੌਰ ਤੇ ਅਮਰਦਾਸ ਰਾਮਦਾਸ ਫਿਰ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਰਨ ਉਹਨਾਂ ਦੇ ਆਵੈ ਤਾਂ ਆਏ ਸਭ ਤਾਂ ਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਾਪੀਆਂ ਤਫੀਆਂ ਜਿਹਦਾ ਨਾਮ ਜਾਂ ਪਿਆ ਬਣ ਚੱਕਿਆ ਦੇਹੀ ਚਲਾਈ ਤੇ ਵਾਹੀ ਦੇਹ ਕੇ ਡਿਢ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਤਸੰਗ ਨਿਭਾਇਆ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤਿਗੁਰੂ ਆ ਰਹੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਮਰ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰੱਖਿਆ ਰਿਹਾ ਹੈ ਦੇਹ ਦੇਹ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਗ੍ਰੀ ਪ੍ਰਭਾਜ ਪੰਥ ਸਦਾ ਸਹਾਇ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਨਿਕਲੇ ਦਰਸ਼ਨ ਦੀ ਰਾਹ ਦੱਸਿਆ ਆਤਮਾ ਦੱਸਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੂੰ ਦਿੱਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਣੇ ਰਾਸ ਇਹ ਗੀ ਪ੍ਰਭਾਸ ਜੀ ਆਪ ਦੇ ਚੰਨ ਕਾਮਨਾ ਦੀ ਅਰਦਾਸ ਨੇ ਧਿਆਨ ਬਖਸ਼ਿਸ਼ ਕੀਤੀ ਹੈ ਅੰਨ ਜਾਣਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਨੇ ਸਬੂਲ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਧਦਾਰ ਰਹਿ ਰਾਤ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਦੀ ਸਥਾਨਕ ਵਾਅਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਉਚਾਰਨੀ ਬਾਰ ਬੁੱਧੀ ਬਖਸ਼ਿਸ਼ ਕਰੋ ਕਿ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਦਰਕਰਾਮ ਸਾਹਿਬ ਦੇ ਗਿਆ ਤਿਆਰ ਕਰਕੇ ਹਾਜ਼ਰ ਦਿੱਤਾ ਆਪ ਦੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਧ ਸੰਗਤ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਕੀ ਮਹਾਰਾਜ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਨਗਰਾਂ ਚੁੱਟ ਸੇਵਾ ਜਾਂ ਪ੍ਰਵਾਨ ਕਰਨ ਦਿੱਤਾ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਵਾਰਤਾ ਕਰੋ ਦਤਾਰ ਮੇਹ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਸਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਸ ਖਾਸ ਸੰਬੰਧ ਸੇਵਕੋ ਨੂੰ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦੋ ਦਾਜ ਬਖਸ਼ੋ ਚਾਨਣਾ ਜੋੜੋ ਕੁਰਬਾਨੀਆਂ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ ਪਾਰਦਾ ਕਰੋ ਜੀ ਗਰੀਬ ਨਿਵਾਸ ਦੂਰ ਦੁਰਾਜ ਕਾਰਨ ਬੈਠੀਆਂ ਨਾ ਇਕੱਠਾ ਕੀਤੀ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਦਾਰਾ ਵੀ ਕਿਰਪਾ ਜੀ ਸੰਗਤਾਂ ਉਹਦੇ ਬਖਸ਼ੇ ਨੇ ਸੰਗਤ ਆਪਦੇ ਚਾਨਣਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਸ ਸੰਗਤਾਂ ਮਾਇਆ ਭੇਟਾ ਕਰੀ ਚਾਨਣਾ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੇ ਕਮਾਈਆਂ ਸਬਰ ਕਰੋ ਕਾਰਜ ਵਾਜ ਬਦਲਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਧਾਂ ਪੂਰੀਆਂ ਕਰੋ ਜੀ ਤਾਰ ਬਖਸ਼ੇ ਕਰੋ ਮੇਰਾ ਦੇ ਘਰ ਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਨਵੇਂ ਬਖਸ਼ਿਆ ਕਬਰਾਂ ਅੱਜ ਦੇ ਸ਼ਾਮ ਦੀ ਕਥਾ ਕੀਰਤ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਤਰਾਜ ਬਣਾਓ ਸ਼ਹੀਦ ਪਿਆਰੇ ਮੇਰੇ ਜ਼ਿਲ੍ਹੇ ਬਣਾਓ ਦਾ ਨਾਮ ਦਿੱਤਾ ਵਾ ਨਾਨਕ ਨਾਮ ਕਰਦੀ ਕਰਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹ

ਮੈਂ ਕਿਆ ਮੰਗਾਉ ਕਿਛ ਥਿਰ ਨਾ ਰਹਾਈ, ਹਰ ਦੀ ਜੈ ਨਾਮ ਪਿਆਰੀ ਜੀਓ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ।

0: नेहो अर्प नहीं जाप कंचन माटी मन। वाहिगुरु जी का खालसा, वाहिगुरु जी की फतेह।
1: और सत्कार जो सार संघ जी माने बख्शी थी, आप संघ ने मेरी श्रद्धा भावना सहित पितर रवानी सुखमणी साहब जी ने पूर्ण पाठ शरण किए ने, परंतु हम संध्या समा जान के शोध और रहरा साहब पाठ शरण किए हैं। अरदास साहब जी परियां ने मारे बख्शे पितुर नाम शरण किए हैं। तो सात संघ का जस वास गुरु साहब ने आप गुरु खातर बख्शिश किया है। और सात संघ जी आप संघ तुम पता है चामक की रवान हो रहे हैं। सब तो पहला कीर्तन करने के भाई विश्वास ने दसा भाई साहब ठीक 7 बजे तक आरती कीर्तन नाम सिमरन द्वारा आप संगतन महाराज साहब चरणा जोड़ने वास्ते महान उपराला करेंगे। तो 7 बजे 7 बजे कथा करेंगे भाई साहब भाई गुरमेश सिंह जी विद्वान महान विद्वान वीर जो साढ़े पास पहुंचे ने, उन्होंने 1 महीने वास्ते इसे सेवा करनी है। सो सारी संगत को बेनती है जरूर हर रोज सुबह शाम पहुंच के इस समय का लाभ उठाने का यत्न करो सतसंग जी। उस तो बाद ढाडी जसा भाई अमरजीत सिंह जी जौल का जसा जो एक बड़े सज्जे चंगे ढाडी जंग ने, वह ਸਿੰਘਾਂ ਦੀਆਂ ਵਾਰਾਂ ਅਤੇ ਹੋਰ ਸਿੱਖ ਇਤਿਹਾਸ ਨਾਲ ਆਦਮੀ ਨੂੰ ਜੋੜ ਕੇ ਨਿਹਾਲ ਕਰਨਗੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ 8:30 ਵਜੇ ਤੱਕ ਆਪ ਮਾਰੇ ਨਿੱਘੀ ਯੋਜਨਾ ਤੋਂ ਮੰਨਦਿਆਂ ਹੋਇਆ ਆਪ ਅੱਜ ਸਾਰੇ ਕਥਕ ਦਰਬਾਰ ਸਾਹਿਬ ਕਾ ਜੀਵਨ ਜਿਹੜੀਆਂ ਸਵਾਲਾਂ ਕਰੋ ਪਹਿਲਾਂ 7 ਵਜੇ ਤੱਕ, ਉਸ ਤੋਂ ਬਾਅਦ 7:45 7 ਵਜੇ ਲੈ ਕੇ 8:30 ਤੱਕ ਤੀਸਰਾ ਜਿਹੜਾ ਜਥਾ ਢਾਡੀ ਜਥਾ ਉਹ ਕੀਰਤਨ ਕਰਨਗੇ। ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖਦੇ ਹੋ ਕਿ ਜੋ ਆਰਥਾਰ ਸਾਊਥ ਹਾਲ ਦੀਆਂ ਡਬਲ ਹਾਲ ਦੀਆਂ ਬਿਲਡਿੰਗਾਂ ਜੋ ਬਣ ਰਹੀਆਂ ਨੇ ਉਹਨਾਂ ਵਿੱਚ ਬੇਅੰਤ ਮਾਇਆ ਖਰਚ ਹੋ ਰਹੀ ਹੈ। ਉਹਦੇ ਵਾਸਤੇ ਬੇਅੰਤ ਪ੍ਰੋਗਰਾਮ ਵੱਲੋਂ ਬੇਨਤੀ ਕਰਦੇ ਬੇਅੰਤ ਮਾਇਆ ਉਹਨਾਂ ਦਸਤਾਨ ਸਫਲ ਕਰਦੇ ਹਾਂ। ਗੁਰੂ ਘਰ ਨੂੰ ਭੇਟਾ ਕੀਤੀ ਹੈ ਸੁਬਟ ਪਾ ਗਏ ਹਨ ਸਾਹਿਬ ਜੀ, ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਮਾਇਆ ਸਫਲ ਨਹੀਂ ਕੀਤੀ ਦਸਤਾਨ ਸਫਲ ਨਹੀਂ ਕੀਤਾ, ਜ਼ਰੂਰ ਆਪੋ ਆਪਣੀ ਮਾਇਆ ਗੁਰੂ ਘਰ ਭੇਟਾ ਕਰਕੇ ਆਪਣੀ ਜੀਵਨ ਦੀਆਂ ਕਮਾਈਆਂ ਸਫਲ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਘਰਾਂ ਵਿੱਚ ਸਾਧ ਸੰਗਤ ਨਾਲ ਸਹਿਜ ਪਾਠ ਕਰ ਰਹੀਆਂ ਨੇ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਭਾਈ ਰਜਿੰਦਰ ਸਿੰਘ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਉਹਨਾਂ ਅਨੁਸਾਰ ਆਪਣੇ ਪ੍ਰੋਗਰਾਮ ਦੇ ਦਿਓ ਅਤੇ ਉਹਨਾਂ ਨੇ ਚਲਾਇਆ ਹੋਇਆ ਪ੍ਰੋਗਰਾਮ ਜਿਹੜਾ ਉਹਦੇ ਮੁਤਾਬਕ ਤੁਸੀਂ ਵੀ ਆਪਣਾ ਪਾਠ ਸੰਪੂਰਨ ਕਰਕੇ। ਸੋ ਸਾਰਿਆਂ ਸੰਗਤਾਂ ਨੂੰ ਜੋ ਨਹੀਂ ਵੀ ਸਹਿਜ ਪਾਠ ਹੋਏ ਨੇ ਗੁਰੂ ਘਰ ਹੋਏ ਨੇ ਇਹਨਾਂ ਨੂੰ ਇਕੱਠਿਆਂ ਇੱਕੋ ਦਿਨ ਸਾਰਿਆਂ ਦਾ ਭੋਗ ਪਾ ਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਜੁਲਾਈ 16 ਹੋਇਆ ਸੰਗਰਾਂਦ ਸਾਵਣ ਦੇ ਮਹੀਨੇ ਦੀ ਅਤੇ ਸ਼ਹੀਦੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇੱਕ ਜਿਨ੍ਹਾਂ ਨੇ ਮਹਾਨ ਸ਼ਾਦ ਦਿੱਤੀ ਸਾਡੇ ਵਾਸਤੇ ਸਾਧ ਸਿੰਘ ਜੀ ਉਸਦੇ ਜ਼ਰੂਰ ਆਓ ਅਤੇ ਜੋ ਮਹਾਨ ਸ਼ਹੀਦਾਂ ਸਾਡੇ ਵਾਸਤੇ ਕੀਤਾ ਉਹਨਾਂ ਦਾ ਅਸੀਂ ਧੰਨਵਾਦ ਕਰੀਏ। ਸਾਧ ਸੰਗਤ ਜੀ ਜੁਲਾਈ 13 ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ ਜਿਨ੍ਹਾਂ ਦੀ ਉਮਰ ਹੈ 6 ਸਾਲ ਤੋਂ 15 ਸਾਲ ਤੱਕ। ਸੋ ਜ਼ਰੂਰ ਸਾਧ ਸੰਗਤ ਜੀ ਇਸ ਸਮੇਂ ਜੋ ਆਪਣੇ ਬੱਚੇ ਨੇ ਉਹਨਾਂ ਜ਼ਰੂਰ ਦਾਖਲ ਕਰਵਾ ਕੇ ਗੁਰਮਤਿ ਕੈਂਪ ਵਿੱਚ ਉਹਨਾਂ ਤੋਂ ਸਮਾਂ ਲਵਾਓ ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਵੀ ਗੁਰੂ ਦੀ ਇਸ ਚਰਨ ਨੂੰ ਕਿਵੇਂ ਪ੍ਰਾਪਤ ਕਰਨਾ ਉਹ ਕਰ ਸਕਣਗੇ। ਸਾਧ ਸੰਗਤ ਜੀ ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਜੋ ਸ਼ਹਿਣ ਕੀਰਤਨ ਨਾਲ ਇਹ ਜ਼ੁਲਮ ਚੱਲ ਰਹੇ ਹਾਂ ਇਹਨਾਂ ਦਾ ਮੁਕਾਬਲਾ ਕਿਵੇਂ ਕਰਨਾ ਅਤੇ ਇਹਨਾਂ ਨੂੰ ਡੱਕਾਂ ਕਿਵੇਂ ਲਾਉਣਾ। ਸੋ ਉਹਨਾਂ ਨੇ ਮੀਰਾ ਪੀਰ ਤਲਵਾਰਾਂ ਪਹਿਨ ਕੇ ਦੁਸ਼ਮਣਾਂ ਨੂੰ ਇਹ ਦੱਸਿਆ ਕਿ ਅਸੀਂ ਤੁਹਾਨੂੰ ਕਿਵੇਂ ਰੋਕ ਸਕਦੇ ਹਾਂ, ਰੋਕਿਆ ਲੜਾਈਆਂ ਲੜੀਆਂ ਜੰਗ ਜੋਰ ਦੀ ਲੜੇ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੰਦ ਖੱਟੇ ਕੀਤੇ। ਸੋ ਸਾਧ ਸੰਗਤ ਜੀ ਅਸੀਂ ਉਹਨਾਂ ਤੋਂ ਜ਼ਰੂਰ ਸਿੱਖੀਏ ਕਿ ਉਹਨਾਂ ਦੇ ਪਾਸੇ ਪੂਰਿਆਂ ਦੀ ਚਲੀਏ ਅਤੇ ਉਹਨਾਂ ਦੇ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਅਸੀਂ ਵੀ ਕੋਸ਼ਿਸ਼ ਕਰੀਏ। ਸੋ ਸਾਧ ਸੰਗਤ ਜੀ ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ। ਸੋ ਸਾਧ ਸੰਗਤ ਜ਼ਰੂਰ ਉਸ ਸਮੇਂ ਪਹੁੰਚ ਕੇ ਅਸੀਂ ਗੁਰੂ ਸਾਹਿਬ ਦੀ ਬਖਸ਼ਿਆਂ ਦਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਸਾਧ ਸੰਗਤ ਜੀ ਪਾਤਸ਼ਾਹ ਤਿਆਰ ਨੂੰ ਕਿਸੇ ਰਮ ਕਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸਭ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਕੋ ਜੋਹਾਰ ਦਿਨ ਦੇ ਤੋਟ ਨਹੀਂ ਭੰਡਾਰ ਖਿਨ ਮੈਂ ਥਾਪੋ ਥਾ ਪਣਹਾਰ ਜਾ ਕਾ ਹੁਕਮ ਨਾ ਮਿਟੈ ਕੋਏ ਸਿਰ ਪਾਤਸ਼ਾਹ ਸੱਚਾ ਸੋਏ ਜਿਸ ਕੀ ਓਟ ਤਿਸੈ ਕੀ ਆਸਾ ਵਾਹਿਗੁਰੂ ਜੀ ਦੁੱਖ ਸੁਖ ਹਮਰਾ ਤਿਸ ਹੀ ਪਾਸਾ ਰੱਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਾ ਕੀ ਉਸਤਤ ਕਰਦਾ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤੀ ਸਤਿਗੁਰੂ ਜੀ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ ਸਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਵੱਡਿਆਂ ਭਾਗਾਂ ਵਾਲਿਓ ਕਰਮਾਂ ਵਾਲਿਓ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ ਬਖਸ਼ੀ ਹੋਈ ਰੂਹ ਪਿਆਰ ਵਾਲਾ ਗੁਰਸਿੱਖ ਆ ਕੇ ਸਤਿਗੁਰੂ ਜੀ ਦੇ ਚਰਨਾਂ ਚ ਜੋਦੜੀ ਕਰਦਾ ਹੈ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਪਿਆਰਾ ਗੁਰਸਿੱਖ ਆ ਕੇ ਸਤਿਗੁਰੂ ਜੀ ਦੇ ਚਰਨਾਂ ਚ ਜੋਦੜੀ ਕਰਦਾ ਹੈ ਬਿਨੇ ਕਰਦਾ ਹੈ ਜਿਵੇਂ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਵਾਹਿਗੁਰੂ ਨਿਰੰਕਾਰ ਜੀ ਦੇ ਚਰਨਾਂ ਚ ਸਾਨੂੰ ਜੁਗਤੀ ਸਿਖਾਉਂਦੇ ਨੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਉ ਹੇ ਸੱਚੇ ਸਤਿਗੁਰੂ ਜੀ ਜੁਗੋ ਜੁਗ ਅਟਲ ਨਰਕਾਂ ਤੋਂ ਬਚਾਉਣ ਵਾਲੇ ਵਾਹਿਗੁਰੂ ਨਿਰੰਕਾਰ ਜੀ ਆਪ ਜੀ ਦੇ ਚਰਨਾਂ ਚ ਜੋਦੜੀ ਹੈ ਬੇਨਤੀ ਹੈ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ ਹੁਣ ਰਹਿਮਤ ਕਰ ਦਿਓ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਮੇਰੇ ਪਿਆਰੇ ਮਿੱਤਰ ਜੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ ਮੇਰੇ ਗੁਰੂ ਰੂਪ ਸਤਿਗੁਰੂ ਜੀ ਮੇਰੇ ਮੀਤ ਗੁਰਦੇਵ ਮੌਕਾ ਰਾਮ ਨਾਮ ਪ੍ਰਗਾਸ ਕਿਉਂ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈਏ ਨਾਮ ਜੋ ਹੈ ਗੁਰੂ ਗੁਰੂ ਦਾ ਮੇਰੇ ਜ਼ਿੰਦਗੀ ਦਾ ਆਸਰਾ ਹੈ ਮੇਰੇ ਸਵਾਸਾਂ ਦਾ ਆਸਰਾ ਨਾਮ ਤੋਂ ਬਿਨਾਂ ਸਵਾਸ ਅਧੂਰੇ ਨੇ ਬੇਅਰਥ ਨੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਮੇਰੀ ਰੋ ਰੀਤੀ ਬਣ ਜਾਵੇ ਮੇਰੇ ਜੀਵਨ ਦਾ ਆਧਾਰ ਬਣ ਜਾਵੇ ਗੁਰੂ ਦਾ ਨਾਮ ਨਾਮ ਜਪੋ ਮੇਰੇ ਸਾਜਣ ਸਹਿਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡਾ ਭਾਗ ਗੁਰਮੁਖ ਹਰ ਲੈਨਾ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮ ਹੀਨ ਕਾਲਖ ਮੁਖ ਮਾਇਆ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਸਕਣਾ ਆਉਂਦਾ ਹੈ ਤੁਸੀਂ ਵੱਡਿਆ ਭਾਗਾਂ ਵਾਲੇ ਹੋ ਗੁਰੂ ਚਰਨਾਂ ਚ ਰੋਜ਼ਾਨਾ ਦੇ ਨੇਮੀ ਅਤੇ ਪ੍ਰੇਮੀ ਹੋ ਸਤਿਗੁਰਾਂ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਵੀ ਹਾਜ਼ਰੀ ਭਰਦੇ ਹੋ ਫਿਰ ਜੇ ਵਿਆਹ ਭਰੀ ਜ਼ਿੰਦਗੀ ਹੈ ਜਦੋਂ ਦੁਪਹਿਰੇ ਸ਼ਾਮੀ ਸਮਾਂ ਮਿਲਦਾ ਹੈ ਫਿਰ ਸਤਿਗੁਰਾਂ ਦੀ ਪਾਵਨ ਗੋਦੜੀ ਵਿੱਚ ਆ ਕੇ ਚੌਂਕੜਾ ਮਾਰ ਕੇ ਬੈਠ ਕੇ ਜਪਦੇ ਹੋ ਗੁਰੂ ਗੁਰੂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਸਵਾਰੀ ਸੰਗਤ ਜੀ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਬਹੁਤ ਹੀ ਪਿਆਰ ਵਿੱਚ ਸਰਵਣ ਕਰ ਲਿਆ ਹੈ ਗੁਰੂ ਘਰ ਦਾ ਨੇਮ ਦੇ ਮੁਤਾਬਕ ਰੋਜ਼ਾਨਾ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਹੁੰਦੀ ਹੈ ਕਥਾ ਕੇਵਲ ਉਹੀ ਹੁੰਦੀ ਜੇ ਜਿਹਦੇ ਵਿੱਚ ਕੇਵਲ ਸ਼ਬਦ ਹੋਵੇ ਨਾਮ ਹੋਵੇ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਸੁਣਾਉਣ ਵਿੱਚ ਉਹ ਕਥਾ ਨਹੀਂ ਹੋਇਆ ਕਰਦੀ ਕਥਾ ਉਹੀ ਹੈ ਉਸਤਾਦ ਜੀ ਗਿਆਨੀ ਜੀ ਬਚਨ ਕਰਿਆ ਕਰਦੇ ਸੀ ਉਹ ਕਥਾ ਹੈ ਜਿਹਦੇ ਵਿੱਚ ਨਰੋਲ ਕੇਵਲ ਗੁਰੂ ਦੀ ਉਸਤਤ ਹੋਵੇ ਜਿਹਨੂੰ ਪੰਚਮ ਗੁਰਦੇ ਮਹਾਰਾਜ ਕਹਿੰਦੇ ਨੇ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਜਿਸ ਕਥਾ ਨੂੰ ਸੁਣਦਿਆਂ ਸੁਣਦਿਆਂ ਅੰਦਰ ਗੁਰੂ ਪ੍ਰਤੀ ਪ੍ਰਤੀਤ ਬਣ ਜਾਵੇ, ਕਥਾ ਉਹ ਚੀਜ਼ ਹੈ ਜਿਹਨੂੰ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਲਮ ਬੰਦ ਕਰਦੇ ਨੇ, ਕਹਿੰਦੇ ਥਿਮਕ ਥਿਮਕ ਜਿਮ ਬੂੰਦਾ ਪਰ ਸਭ ਧਰਨੀ ਮੈਂ ਧਰਨੀ ਧਰ ਹੈ। ਇੱਕ ਮੋਹਲੇ ਧਾਰ ਮੀਂਹ ਪੈਂਦਾ ਹੈ, ਜਦੋਂ ਮੋਹਲੇ ਧਾਰ ਮੀਂਹ ਪੈਂਦਾ ਪੈਂਦਾ ਤੇ ਉਹ ਸਾਰਾ ਹੀ ਹੈ, ਪਰ ਜਿਹੜੀਆਂ ਉੱਚੀਆਂ ਪਹਾੜੀਆਂ ਨੇ ਨਾ, ਉੱਚੇ ਟਿੱਬੇ ਨੇ, ਉੱਚੇ ਪਹਾੜੀਆਂ ਨੇ, ਉੱਥੇ ਉਹ ਪਾਣੀ ਨਹੀਂ ਠਹਿਰਦਾ, ਉਹ ਸਾਰੇ ਦਾ ਸਾਰਾ ਰੁੜ ਕੇ ਥੱਲੇ ਨੀਵੇਂ ਥਾਂ ਤੇ ਆ ਜਾਂਦਾ ਹੈ। ਪਰ ਇੱਕ ਗੱਲ ਜ਼ਰੂਰ ਹੈ, ਜਿਹੜੀ ਝੜੀ ਲੱਗਦੀ ਹੈ ਨਾ ਥਿਮਕ ਥਿਮਕ, ਥੋੜੀ ਥੋੜੀ ਬੂੰਦਾ ਬਾਂਦੀ ਜੀ, ਨਿੱਕੀ ਨਿੱਕੀ ਨਿੱਕੀ ਨਿੱਕੀ ਨਿੱਕੀ ਬੂੰਦਾ ਬਾਂਦੀ, ਉਹ ਰੁੜਦੀ ਥੋੜੀ ਹੈ, ਉਹ ਤੇ ਉੱਥੇ ਹੀ ਅਭੇਦ ਹੋ ਜਾਂਦੀ ਹੈ। ਹਾਂ, ਜਿਨ੍ਹਾਂ ਦੇ ਉੱਚੇ ਟਿੱਬੇ ਰੂਪੀ ਹਿਰਦੇ ਨੇ, ਮਨ ਉੱਚੇ ਰੂਪੀ ਟਿੱਬਿਆਂ ਵਰਗੇ ਨੇ, ਪਹਾੜਾਂ ਵਰਗੇ ਨੇ, ਜਦੋਂ ਨਾਮ ਦੀ ਕਥਾ ਬਾਣੀ ਦੀ ਕਥਾ ਮੀਂਹ ਪੈਂਦਾ ਹੈ ਉਹਨਾਂ ਦੇ ਅੰਦਰ ਪ੍ਰਵੇਸ਼ ਕਰਦੀ ਹੈ ਤੇ ਉਹ ਵੀ ਗੁਰੂ ਵਾਲੇ ਬਣ ਜਾਂਦੇ ਨੇ। ਸਤਿਗੁਰਾਂ ਦੀਆਂ ਅਪਾਰ ਰਹਿਮਤਾਂ ਨੇ, ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ। ਸਾਡੇ ਬਹੁਤ ਹੀ ਸਤਿਕਾਰਯੋਗ ਸਾਨੀ ਜੀ ਅੱਜ ਦਾਸ ਦਾ ਸਾਥ ਦੇ ਰਹੇ ਨੇ। ਸਤਿਗੁਰੂ ਜੀ ਰਹਿਮਤਾਂ ਕਰਨ ਪਿਆਰ ਵਾਲੀ ਰੂਹ ਹੈ, ਨਾਮ ਨਾਲ ਜੁੜੀ ਹੋਈ ਰੂਹ ਹੈ, ਗੁਰੂ ਚਰਨਾ ਚ ਅਰਦਾਸ ਹੈ ਮਹਾਰਾਜ ਹੋਰ ਨਾਮ ਦੀ ਦਾਤ, ਹੋਰ ਸਹਿਜ ਦੀ ਦਾਤ, ਹੋਰ ਗੁਰੂ ਕੀ ਅੰਮ੍ਰਿਤ ਬਾਣੀ ਦੀ ਦਾਤ ਸਭ ਸੰਗਤਾਂ ਨੂੰ ਨਿਵਾਜਣ ਜੀ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਪਿਆਰ ਵਿੱਚ ਸਾਂਝ ਕਰੀਏ ਜੀ। ਹਾਂਜੀ,
1: ਪੜ ਪੜ ਪੰਡਿਤ ਮੁਨੀ ਥਕੇ,
0: ਮੇਰੇ ਗਰੀਬ ਬਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਪੜਨ ਵਾਲੇ ਪੰਡਿਤ ਨਾਮ ਹੁੰਦਾ ਹੈ ਵਿਦਵਾਨ ਦਾ। ਹਾਂਜੀ, ਪੰਡਿਤ ਨਾਮ ਹੁੰਦਾ ਹੈ ਵਿਦਵਾਨ ਦਾ, ਪੜ੍ਹਨਾ ਜ਼ਰੂਰ ਹੈ, ਪਰ ਪਾਤਸ਼ਾਹ ਜੀ ਕਹਿੰਦੇ ਪੜ੍ਹ ਕੇ ਜੇ ਉਹਦੇ ਚੋ ਸਿਧਾਂਤ ਪ੍ਰਾਪਤ ਨਹੀਂ ਕੀਤਾ ਤੇ ਪੜ੍ਹਨ ਦਾ ਕੁਝ ਬਹੁਤਾ ਲਾਭ ਨਹੀਂ ਹੋਣਾ। ਪੜ੍ਹਿਆ ਹੋਵੇ ਗੁਣਹੀਗਾਰ ਤਾਂ ਉਮੀ ਸਾਧਨਾ ਮਾਰੀ ਹੈ। ਗੁਰੂ ਸਵਾਰੀ ਸੰਗਤ ਜੀ, ਪੜ੍ਹਨ ਦੀ ਬਾਤ ਕੀ ਹੈ, ਪੜ੍ਹ ਕੇ ਸਿਧਾਂਤ ਲੈ ਕੇ, ਵਿਦਿਆ ਲੈ ਕੇ ਤੇ ਪਰਉਪਕਾਰੀ ਜੀਵਨ ਬਣ ਜਾਣਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਪਾਤਸ਼ਾਹ ਜੀ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ, ਜੇਤਾ ਪੜ੍ਹਿਆ ਤੇਤਾ ਕੜਿਆ, ਜਿੰਨਾ ਕੁ ਪੜ੍ਹ ਗਿਆ ਉਨਾ ਕੁ ਕੜ ਗਿਆ, ਚਰਚਾ ਵਾਲਾ ਬਣ ਗਿਆ, ਝਗੜਿਆਂ ਵਾਲਾ ਬਣ ਗਿਆ, ਜਿੱਥੇ ਕਥਾ ਵਾਰਤਾ ਕੀਤੀ ਉੱਥੇ ਝਗੜੇ ਖਿਲਾਰ ਦਿੱਤੇ, ਉਹ ਪੜ੍ਹਨ ਦਾ ਕੋਈ ਵਿਚਾਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੈ, ਉਹ ਪੜ੍ਹਿਆ ਜਾਵੇ ਜਿਹਦੇ ਕਰਕੇ ਸਹਿਜ ਆ ਜਾਵੇ। ਗੁਰੂ ਸਵਾਰੀ ਸੰਗਤ ਜੀ ਵਿਦਵਾਨ ਪੁਰਸ਼ ਮੰਨਦੇ ਨੇ, ਇੱਕ ਉਹ ਪੜ੍ਹਨਾ ਹੈ ਜਿਹਨੂੰ ਕਹਿੰਦੇ ਜੀ ਮਗਜ ਖਾਣੇ, ਮਗਜ ਖਾਣੇ, ਉਹਦਾ ਇਹ ਲਾਭ ਹੈ ਪੜ੍ਹਨ ਦਾ ਵੀ ਪੜ੍ਹ ਗਏ ਨੇ ਜਿਵੇਂ ਮਗਜ ਦੇ ਨਾਲ ਦਿਮਾਗ ਕਹਿੰਦੇ ਰੁਸ਼ਨਾਈ ਵੱਧਦੀ ਹੈ, ਉਸ ਪੜ੍ਹਾਈ ਦੇ ਨਾਲ ਹੋਰਾਂ ਨੂੰ ਉਪਦੇਸ਼ ਦੇਣਾ, ਹੋਰਾਂ ਨੂੰ ਜੀਵਨ ਵਿੱਚ ਗੁਰੂ ਵੱਲੇ ਜੋੜ ਲੈਣਾ ਤੇ ਆਪਣਾ ਜੀਵਨ ਵੀ ਨਾ ਬਾਣੀ ਵਿੱਚ ਉੱਚਾ ਤੇ ਸੁੱਚਾ ਹੋ ਜਾਣਾ, ਉਹ ਪੜ੍ਹਿਆ ਹੋਇਆ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ। ਇੱਕ ਉਹ ਪੜ੍ਹਿਆ ਹੈ ਜਿਹਨੂੰ ਕਹਿੰਦੇ ਜੀ ਮਾਸ ਖਾਣਾ, ਇੱਕ ਉਹ ਪੜ੍ਹਿਆ ਜਿਹਨੂੰ ਕਹਿੰਦੇ ਮਾਸ ਖਾਣਾ। ਤੁਸੀਂ ਕਹੋ ਜੀ ਉਹ ਕਿਵੇਂ, ਪੜ੍ਹਿਆ ਤੇ ਜ਼ਰੂਰ ਹੈ, ਇੱਕ ਹੈ ਬਾਹਰਲੀ ਵਿਦਿਆ, ਇੱਕ ਹੈ ਅਧਿਮਾਤਮਕ ਵਿਦਿਆ। ਜਿਹੜੀ ਬਾਹਰਲੀ ਵਿਦਿਆ ਉਹ ਵੀ ਪੜ੍ਹਨੀ ਜ਼ਰੂਰੀ ਹੈ, ਨਾਲ ਨਾਲ ਅਧਿਆਤਮ ਵਿਦਿਆ ਪੜ੍ਹਨੀ ਵੀ ਬੜੀ ਜ਼ਰੂਰੀ ਹੈ। ਵਿਦਿਆ ਤੇ ਪੜ੍ਹੀ ਹੈ ਪਰ ਬਾਤ ਇੰਨੀ ਕੀ ਠਹਿਰ ਗਈ ਹੈ, ਜੋ ਗੁਰੂ ਸਾਹਿਬ ਜੀ ਨੇ ਕਿਹਾ ਸੀ ਨਿਤਨੇਮ ਦੇ ਵਿੱਚ ਪਰਪੱਕ ਹੋਣਾ, ਸੰਗਤ ਵਿੱਚ ਪਰਪੱਕ ਹੋਣਾ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਪਰ ਉਪਦੇਸ਼ ਤੇ ਜ਼ਰੂਰ ਦਿੱਤਾ ਕੇਵਲ ਆਪਣੀ ਰੋਜੀ ਵਾਸਤੇ, ਆਪਣੇ ਪੇਟ ਵਾਸਤੇ, ਜੋ ਕਿਹਾ ਉਹ ਆਪ ਨਹੀਂ ਕਮਾਇਆ। ਤੀਸਰਾ ਹੈ ਜਿਵੇਂ ਹੱਡੀ ਖਾਣੀ ਹੁੰਦੀ ਹੈ, ਉਹਨੂੰ ਵਿਦਵਾਨ ਪੁਰਸ਼ ਮੰਨਦੇ ਨੇ ਲੱਭ ਵਾਸਤੇ, ਜਿਵੇਂ ਕੂਕਰ ਹੁੰਦਾ ਹੈ, ਕੁੱਤਾ ਹੁੰਦਾ ਹੈ, ਉਹ ਗੁਰੂ ਸਵਾਰੀ ਸੰਗਤ ਜੀ ਆਪਣੇ ਮੂੰਹ ਚ ਹੱਡੀ ਪਾਉਂਦਾ ਹੈ, ਹੱਡੀ ਨੂੰ ਉਹ ਚਬਲਦਾ ਹੈ, ਚਬਲਦਾ ਹੈ, ਚਬਲਦਾ ਹੈ, ਉਹਨੂੰ ਚਿੱਥਦਾ ਹੈ, ਜਦੋਂ ਚਿੱਥਦਾ ਹੈ ਤੇ ਉਹਦੀਆਂ ਵਰਾਸ਼ਾਂ ਚੋਂ ਲਹੂ ਨਿਕਲਦਾ ਹੈ, ਤੇ ਜਦੋਂ ਲਹੂ ਨਿਕਲਦਾ ਹੈ ਤੇ ਉਹਨੂੰ ਸਵਾਦ ਆਉਂਦਾ ਹੈ, ਉਹ ਸੋਚਦਾ ਹੈ ਸ਼ਾਇਦ ਜਿਹੜਾ ਲਹੂ ਹੈ ਇਹਦੇ ਵਿੱਚੋਂ ਮਿਲਦਾ ਪਰ ਉਹਦੀਆਂ ਵਰਾਸ਼ਾਂ ਚੋਂ ਨਿਕਲ ਜਾਏ। ਮਹਾਰਾਜ ਕਹਿੰਦੇ ਉਹ ਪੜ੍ਹਾਈ ਮੇਰੇ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ, ਇੱਕ ਪੜ੍ਹਾਈ ਉਹ ਮਹਾਰਾਜ ਨੇ ਕਹਿੰਦੇ ਤਾਂ ਹੀ ਤਾਂ ਇਹ ਸ਼ਬਦ ਆਉਂਦਾ ਨਾ ਜੀ, ਕਿਆ ਪੜ੍ਹੀਆ ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਮਣੀ ਵਾਲੇ ਸੱਪ ਹੋਇਆ ਕਰਦੇ ਨੇ, ਉਹ ਤਿੰਨ ਤਰ੍ਹਾਂ ਦਾ ਸੱਪ ਹੁੰਦਾ ਮਣੀ ਵਾਲਾ, ਇੱਕ ਉਹ ਸਰਪ ਹੈ ਜੀ ਜਿਸ ਵੇਲੇ ਹਨੇਰੀ ਰਾਤ ਹੁੰਦੀ ਹੈ ਨਾ, ਹਨੇਰੀ ਰਾਤ ਹੁੰਦੀ ਹੈ, ਚੰਦਰਮਾ ਨਹੀਂ ਚੜ੍ਹਦਾ ਤੇ ਉਹ ਮਣੀ ਵਾਲਾ ਸੱਪ ਕੀ ਹੈ, ਉਹ ਆਪਣੀ ਮਣੀ ਨੂੰ ਬਾਹਰ ਕੱਢਦਾ ਹੈ, ਤੇ ਜਦੋਂ ਮਣੀ ਨੂੰ ਬਾਹਰ ਕੱਢਦਾ ਤੇ ਮਣੀ ਦਾ ਕੰਮ ਹੈ ਜੀ ਪ੍ਰਕਾਸ਼ ਕਰਨਾ, ਚਾਨਣ ਕਰਨਾ, ਤੇ ਜਦੋਂ ਉਸ ਮਣੀ ਦਾ ਚਾਨਣ ਹੁੰਦਾ ਹੈ, ਵਿਦਿਆ ਇੱਕ ਚਾਨਣ ਹੈ, ਵਿਦਿਆ ਇੱਕ ਚਾਨਣ ਹੈ, ਵਿਦਿਆ ਇੱਕ ਰੁਸ਼ਨਾਈ ਹੈ, ਤੇ ਜਦੋਂ ਉਹਦਾ ਚਾਨਣ ਹੁੰਦਾ ਹੈ ਤੇ ਉਸ ਚਾਨਣ ਵਿੱਚ ਉਹ ਫੁੰਕਾਰੇ ਮਾਰਦਾ, ਉਹ ਕਹਿੰਦਾ ਮੇਰੇ ਵਰਗਾ ਕੋਈ ਵੀ ਨਹੀਂ, ਤੇਵੇਂ ਕੋ ਵਿਦਿਆ ਪੜ੍ਹਨ ਵਾਲਾ ਕਹਿੰਦਾ ਜੀ ਮੇਰੇ ਵਰਗਾ ਕੋਈ ਵੀ ਨਹੀਂ ਹੈ, ਉਹ ਫੁੰਕਾਰੇ ਮਾਰਦਾ, ਰੇਤਾ ਵਿੱਚ ਮਣੀ ਕੱਢਦਾ, ਇੱਧਰ ਉਧਰ ਲੇਟਦਾ, ਜਦੋਂ ਲੇਠੇ ਮਾਰਦਾ ਜੇ ਸੰਗਤ ਜੀ, ਤੇ ਜਿਹੜੀ ਰੇਤਾ ਜੀ ਉਹ ਮਣੀ ਦੇ ਉੱਤੇ ਜਾ ਡਿੱਗਦੀ ਹੈ, ਤੇ ਮਣੀ ਤੇ ਜਦੋਂ ਜਾ ਡਿੱਗਦੀ ਹੈ ਹਨੇਰਾ ਹੋ ਜਾਂਦਾ, ਫਿਰ ਉਹ ਮਣੀ ਨੂੰ ਲੱਭਦਾ ਹੈ, ਮਣੀ ਲੱਭਦੀ ਨਹੀਂ। ਇੱਕ ਵਿਦਿਆ ਪੜ੍ਹਨ ਵਾਲੇ ਏਦਾਂ ਦੇ ਨੇ, ਫੁੰਕਾਰੇ ਮਾਰਦੇ ਨੇ, ਉਹ ਸਭ ਕੁਝ ਗੁਆ ਬੈਠਦੇ ਨੇ। ਇੱਕ ਉਹ ਸਰਪ ਹੈ ਜਿਹੜਾ ਮਣੀ ਤਾਂ ਜ਼ਰੂਰ ਕੱਢਦਾ, ਦੂਜੇ ਨੰਬਰ ਦਾ ਮਣੀ ਦਾ ਕੰਮ ਹੈ ਪ੍ਰਕਾਸ਼ ਕਰਨਾ। ਜਿਸ ਵੇਲੇ ਉਹ ਮਣੀ ਪ੍ਰਕਾਸ਼ ਕਰਦੀ ਹੈ ਤੇ ਉਸ ਪ੍ਰਕਾਸ਼ ਦੇ ਨਾਲ ਕੀੜੇ ਮਕੌੜੇ ਜਰਾ ਜਰਾ ਜਿੰਨੇ ਨਜ਼ਰ ਆਉਂਦੇ, ਉਹਦਾ ਕੰਮ ਇੰਨਾ ਕੀ ਹੈ ਜੀ, ਜਦੋਂ ਪ੍ਰਕਾਸ਼ ਹੋ ਜਾਵੇ ਜਿਹੜੇ ਜਿਹੜੇ ਕੀੜੇ ਮਕੌੜੇ ਜੇ ਨਜ਼ਰ ਆਉਂਦੇ ਜਾਣ ਉਹਨਾਂ ਨੂੰ ਖਾਈ ਜਾਂਦਾ, ਹੋਰ ਉਹਨੂੰ ਮਤਲਬ ਕੋਈ ਵੀ ਨਹੀਂ ਹੈ। ਇੱਕ ਉਹ ਪੜ੍ਹਨ ਵਾਲੇ ਨੇ ਬਸ ਖਾਣ ਵਾਸਤੇ, ਬਾਕੀ ਬਾਤ ਕੋਈ ਨਹੀਂ ਹੈ। ਤੀਸਰਾ ਇੱਕ ਉਹ ਸਰਪ ਜੇ ਜਿਸ ਵੇਲੇ ਪੁੰਨਿਆਂ ਦੀ ਰਾਤ ਹੁੰਦੀ ਹੈ, ਜਿਹਨੂੰ ਕਹਿੰਦੇ ਜੀ ਅੱਜ ਪੂਰਨਮਾਸੀ ਹੈ, ਚੰਦਰਮਾ ਦੀ ਟਿੱਕੀ ਜਿਹੜੀ ਜਦੋਂ ਚੜ੍ਹਦੀ ਹੈ ਤੇ ਉਹ ਸਾਰੇ ਪ੍ਰਕਾਸ਼ ਕਰਦੀ ਹੈ, ਤੇ ਉਸ ਰਾਤ ਨੂੰ, ਹਾਂਜੀ ਉਸ ਰਾਤ ਨੂੰ, ਪੁੰਨਿਆਂ ਵਾਲੀ ਰਾਤ ਨੂੰ ਜਿਸ ਵੇਲੇ ਚੰਦਰਮਾ ਚੜ੍ਹਦਾ, ਚੰਦਰਮਾ ਦੀਆਂ ਠੰਡੀਆਂ ਕਰਨਾ ਪੈਂਦੀਆਂ ਨੇ, ਜਿਹਨੂੰ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਸੋਮਵਾਰ ਸੱਸ ਅੰਮ੍ਰਿਤ ਝਰੈ ਚਾਖਤ ਬੇਗ ਸਗਲ ਬਿਖ ਹਰੈ, ਤੇ ਜਦੋਂ ਉਹ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਤੇ ਮਣੀ ਉਹ ਕੱਢ ਲੈਂਦਾ ਹੈ, ਨਾ ਤੇ ਉਹ ਫੁੰਕਾਰੇ ਹੀ ਮਾਰਦਾ ਹੈ ਜਿਵੇਂ ਪਹਿਲੇ ਨੇ ਫੁੰਕਾਰੇ ਮਾਰੇ ਸੀ ਨਾ, ਲੇਟੇ ਮਾਰੇ ਸੀ, ਰੇਤਾ ਉੱਤੇ ਆ ਡਿੱਗੀ, ਉਹਨੇ ਫੁੰਕਾਰੇ ਨਹੀਂ ਮਾਰੇ। ਦੂਜੇ ਨੇ ਮਣੀ ਕੱਢ ਕੇ ਕੀ ਕੀਤਾ ਸੀ ਤੁਹਾਨੂੰ ਯਾਦ ਆ ਜਾਵੇ, ਕੀੜੇ ਮਕੌੜੇ ਖਾਧੇ ਸਨ। ਤੇ ਜਿਹੜਾ ਤੀਜੇ ਨੰਬਰ ਦਾ ਨੇ, ਨਾ ਤੇ ਫੁੰਕਾਰੇ ਹੀ ਮਾਰੇ ਨੇ ਤੇ ਨਾ ਕੀੜੇ ਮਕੌੜੇ ਹੀ ਖਾਧੇ ਨੇ, ਤੇ ਜਦੋਂ ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਨੇ ਉਸ ਮਣੀ ਤੇ ਪੈਂਦੀਆਂ ਨੇ ਤੇ ਉਸ ਮਣੀ ਚੋਂ ਅੰਮ੍ਰਿਤ ਝੜਦਾ ਹੈ, ਤੇ ਜਦੋਂ ਅੰਮ੍ਰਿਤ ਝੜਦਾ ਹੈ ਨਾ ਤੇ ਉਹ ਆਪਣੀ ਜੀਭਾ ਦੇ ਨਾਲ, ਆਪਣੀ ਜ਼ਬਾਨ ਦੇ ਨਾਲ ਉਸ ਮਣੀ ਚੋਂ ਜਿਹੜਾ ਅੰਮ੍ਰਿਤ ਝੜਦਾ ਉਹਨੂੰ ਚੱਟਦਾ ਹੈ, ਤੇ ਜਦੋਂ ਉਸ ਅੰਮ੍ਰਿਤ ਨੂੰ ਚੱਟਦਾ ਹੈ ਤੇ ਅੰਮ੍ਰਿਤ ਦਾ ਕੰਮ ਹੈ ਸ਼ਾਂਤੀ ਦੇਣਾ, ਜਿਹੜੀ ਉਹਦੇ ਅੰਦਰ ਜ਼ਹਿਰ ਹੈ ਉਹਦੇ ਨਾਲ ਉਹਦਾ ਸਾਰੇ ਦਾ ਸਾਰਾ ਜ਼ਹਿਰ ਖਾਤਮਾ ਕਰੀ ਜਾਂਦਾ, ਉਹਨੂੰ ਸਹਿਜ ਆਈ ਜਾਂਦਾ। ਤੀਜੇ ਨੰਬਰ ਦਾ ਗੁਰਮੁਖਾਂ ਦਾ ਉਹ ਪੜ੍ਹਨਾ ਹੈ, ਅੰਮ੍ਰਿਤ ਬਾਣੀ ਅਧਿਆਤਮਕ ਵਿਦਿਆ ਪੜ੍ਹਦੇ ਨੇ, ਬਾਹਰਲੀ ਵਿਦਿਆ ਪੜ੍ਹਦੇ ਨੇ, ਪਰ ਉਹਦੇ ਵਿੱਚੋਂ ਅੰਮ੍ਰਿਤ ਲੈਂਦੇ ਨੇ, ਉਹਦੇ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ। ਨਹੀਂ ਤਾਂ ਮਹਾਰਾਜ ਕਹਿੰਦੇ ਨੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਆ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰ ਜਾ, ਪੜੀਏ ਜੇਤੇ ਸਾਸ, ਨਾਨਕ ਲੇਖੈ ਇੱਕ ਗੁਣ ਹੋਰ ਸਭਨਾ ਗੱਲਾਂ ਝਾਕ। ਮਹਾਰਾਜ ਕਹਿੰਦੇ ਬਾਕੀ ਸਭ ਝੱਖਾ ਮਾਰਨ ਵਾਲੀ ਗੱਲ ਹੈ, ਇਸ ਕਰਕੇ ਮਹਾਰਾਜ ਕਹਿੰਦੇ ਨੇ ਪੜ੍ਹਨਾ ਜ਼ਰੂਰ ਹੈ, ਫਿਰ ਬੋਲ ਪੜੋ ਜੀ।
1: ਪੜ ਪੜ ਪੰਡਿਤ ਮੋਨੀ ਥਕੇ,
0: ਮੋਨੀ ਥਕੇ, ਮੋਨੀ ਦਾ ਅਰਥ ਹੈ ਚੁੱਪ ਕਰਕੇ ਬੈਠੇ ਰਹਿਣਾ, ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪਵਾਈਏ ਜੋਨੀ। ਬਾਹਰਲਾ ਲਿਬਾਸ ਤਾਂ ਆ ਰਿਹਾ ਜੀ, ਬੋਲਦੇ ਨੀ ਪਰ ਮਨ ਤਾਂ ਬੋਲੀ ਜਾ ਰਿਹਾ ਹੈ ਨਾ। ਮਹਾਰਾਜ ਨੇ ਸੰਜਮ ਨਾਲ ਬੋਲਣ ਵਾਸਤੇ ਆਖਿਆ ਹੈ, ਕਹਿੰਦੇ ਇੱਕ ਦੂਜੇ ਨੰਬਰ ਦਿਓ ਨੇ ਜਿਹੜੇ ਚੁੱਪ ਕਰਦੇ ਪਰ ਗੁਰਮੁਖ

0: ਇਹ ਕੋਹੜੇ ਭੇਖ ਲਿਬਾਸ ਕਰਨ ਵਾਲੇ ਜੀ ਕਹਿੰਦੇ ਲਿਬਾਸ ਧਾਰਨ ਕਰ ਲਿਆ ਹੈ, ਭਰਮਦੇ ਨੇ ਭੇਖਾਂ ਦੇ ਨਾਲ ਪ੍ਰਭੂ ਨਹੀਂ ਮਿਲਦਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀ ਆ ਦੇਹੀ ਦੁੱਖ ਦੀਆ, ਸੋਵੇ ਜੀਆ ਆਪਣਾ ਕੀ ਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਬਸਤਰ ਨਾ ਪਹਿਰੇ, ਐਨ ਸਕੈਰੇ ਮੋੜ ਵਗੂਤਾ, ਕਿਉਂ ਜਾਗੇ ਗੁਰਬਿਣ ਸੂਤਾ, ਪਾਗੋਪੇ ਤਾਣਾ ਆਪਣਾ ਕੀ ਆ ਕਮਾਣਾ, ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧਾ ਪਤ ਗਵਾਈ। ਮਹਾਰਾਜ ਕਹਿੰਦੇ ਉਹ ਤੇਵੇਂ ਦੇ ਨੇ। ਇੱਕ ਗੁਰੂ ਸਵਾਰੀ ਸੰਗਤ ਜੀ ਸ਼ਬਦ ਆਉਂਦਾ ਜੇ, ਜਦੋਂ ਸੋਰਠ ਰਾਗ ਦੀ ਭਗਤ ਬਾਣੀ ਆਰੰਭ ਹੁੰਦੀ ਹੈ ਨਾ, ਇੱਕ ਵਾਰ ਜਨੇ ਬੈਠੇ ਹੋ ਗੁਰੂ ਦਰਬਾਰ ਵਿੱਚ, ਘਰਾਂ ਵਿੱਚ ਆਖੋ ਰਸਨਾ ਦੁਆਰੇ ਸਤਨਾਮ ਸ਼੍ਰੀ ਵਾਹਿਗੁਰੂ, ਨਾ ਤੇ ਮੌਨ ਰੱਖਣ ਨਾਲ ਰੱਬ ਮਿਲਣਾ ਜੇ, ਤੇ ਨਾ ਪਾਤਸ਼ਾਹ ਜੀ ਕਹਿੰਦੇ ਹੰਕਾਰ ਦੀ ਵਿਦਿਆ ਨਾਲ ਪਰਮਾਤਮਾ ਮਿਲਣਾ ਹੈ, ਨਾ ਲਿਬਾਸ ਧਾਰਨ ਦੇ ਨਾਲ ਮਿਲਣਾ ਹੈ, ਨਾ ਭਵਨ ਭ੍ਰਮਣ ਕਰਨ ਦੇ ਨਾਲ ਮਿਲਣਾ ਹੈ, ਕੇਵਲ ਨਾਮ ਦੁਆਰੇ ਵੈਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੈ। ਸੋਰਠ ਰਾਗ ਦਾ ਸ਼ਬਦ ਹੈ, ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਰਨਾਈ, ਓਏਲੇ ਜਾ ਰੇ ਓਏਲੇ ਗਾਡੇ ਤੇਰੀ, ਗੱਤ ਦੋਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹੇਰਾ ਏ ਤੇ ਅਗਿਆਨ ਦਾ ਹਨੇਰਾ ਏ, ਚੌ ਦਿਸ ਪਸਰਿਓ ਜੰਮ ਜੇਵਰਾ, ਕਬਿਤ ਪੜੇ ਪੜ ਕਬਤ ਮੂਵੇ, ਕੱਪੜ ਕੇ ਦਾਰ ਜਾਈ, ਜਟ ਧਾਰ ਧਾਰ ਜੋਗੀ ਮੂਵੇ, ਤੇਰੀ ਗੱਤ ਇਨਹ ਨਾ ਪਾਈ, ਦਰਬ ਸੰਚ ਸੰਚ ਰਾਜੇ ਮੂਵੇ, ਗੱਡਲੇ ਕੰਚਨ ਪਹਾਰੀ, ਵੇਦ ਪੜੇ ਪੜ ਪੰਡਤ ਮੂਵੇ, ਰੂਪ ਦੇਖ ਦੇਖ ਨਾਰੀ ਵਿਦਵਾਨ, ਕਹਿੰਦੇ ਵੇਦਾਂ ਸ਼ਾਸਤਰ ਨੂੰ ਪੜਿਆ ਸਿਧਾਂਤ ਨਹੀਂ ਲਿਆ, ਮਰ ਗਏ ਨੇ, ਨਾਮ ਨੂੰ ਲੈਣਾ ਨਹੀਂ ਕੀਤਾ, ਇਸਤਰੀਆਂ ਰੂਪ ਬਣਾਉਂਦੀਆਂ ਬਣਾਉਂਦੀਆਂ ਖਤਮ ਹੋ ਗਈਆਂ, ਰੱਬ ਵੱਲੇ ਖਿਆਲ ਨਹੀਂ ਕੀਤਾ, ਵੇਦ ਪੜੇ ਪੜ ਪੰਡਿਤ ਮੂਵੇ, ਰੂਪ ਦੇਖ ਦੇਖ ਨਾਰੀ। ਤਾਂ ਮਹਾਰਾਜ ਅੰਤ ਵਿੱਚ ਕਹਿੰਦੇ ਰਾਮ ਨਾਮ ਬਿਨ ਸਭੇ ਬਿਭੂਤੇ। ਆ ਜਿੰਨੇ ਉਨਤੀ ਉੱਤੇ ਗਿਣਤੀ ਕੀਤੀ ਹੈ, ਕਬੀਰ ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਖਰਾਬ ਹੋਵੇਗਾ, ਰਾਮ ਨਾ ਬਿਨ ਸਭੇ ਬਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਕਬੀਰ ਸਾਹਿਬ ਜੀ ਕਹਿੰਦੇ ਪਾਵਨ ਉਪਦੇਸ਼ ਹੈ, ਬਾਹਰਲੇ ਲਿਬਾਸ ਕਰਕੇ ਭਰਮਣ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਪਿਆਰਿਓ।
1: ਦੂਜੇ ਪਾਏ ਨਾਉ ਕਦੇ ਨਾ ਪਾਏ,
0: ਦਵੈਤ ਭਾਵਨਾ ਵਿੱਚ ਲੱਗੇ ਹੋਣ ਕਰਕੇ ਗੁਰਸੰਗਤ ਜੀ ਨਾਮ ਦੀ ਪ੍ਰਾਪਤੀ ਨਹੀਂ ਹੈ, ਦਵੈਤ ਤੋਂ ਭਾਵ ਈਰਖਾ ਵਿਰੋਧ ਵਿੱਚ ਨਾਮ ਦੀ ਪ੍ਰਾਪਤੀ ਨਹੀਂ ਹੈ। ਬਸ ਅੰਦਰ ਇਹ ਬਾਤ ਬਣੀ ਰਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ।
1: ਦੁੱਖ ਲਾਗਾਤ ਭਾਰੀ,
0: ਕਹਿੰਦੇ ਜਿਹੜੇ ਦਵੈਤ ਭਾਵਨਾ ਵਿੱਚ ਲੱਗੇ ਆ ਨਾ, ਵਿਰੋਧ ਵਿੱਚ ਲੱਗਾ, ਉਹਨਾਂ ਨੂੰ ਭਾਰੀ ਦੁੱਖ ਲੱਗਦਾ ਹੈ। ਅੱਗੇ ਪਿੱਛੇ ਸੁੱਖ ਦੀ ਪ੍ਰਾਪਤੀ ਨਹੀਂ ਹੈ, ਦੁੱਖ ਉਦੋਂ ਲੱਗ ਜਾਂਦਾ ਹੈ, ਵਿਰੋਧ ਹੈ, ਨਾਮ ਨੂੰ ਵਿਸਾਰ ਦਿੱਤਾ ਹੈ। ਹਾਂਜੀ, ਨਾਮ ਨੂੰ ਭੁਲਾ ਦਿੱਤਾ ਹੈ, ਨਾਮ ਨੂੰ ਵਿਸਾਰ ਦਿੱਤਾ ਹੈ, ਉਦੋਂ ਆ ਕੇ ਦੁੱਖ ਚਿੰਬੜ ਜਾਂਦੇ ਨੇ। ਤੁਸੀਂ ਕਹੋ ਜੀ ਉਹ ਕਿਵੇਂ? ਤਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਖਾਲਸਾ ਜੀ, ਦੁੱਖ ਹਾਂਜੀ ਦੁੱਖ ਤਦੇ ਤਦੋਂ ਹੋਇਆ, ਉਦਾਂ ਨਹੀਂ ਸੀ ਹੋਣਾ, ਉਦਾਂ ਦੁੱਖ ਨੇੜੇ ਨਹੀਂ ਸੀ ਆਉਣਾ, ਦੁੱਖ ਤਦੇ ਜਾਂ ਵਿਸਰ ਜਾਵਾ, ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਸਰ ਜਾਂਦਾ ਹੈ, ਪਰਾਏ ਦਾ ਬੁਰਾ ਆ ਜਾਂਦਾ ਹੈ, ਉਦੋਂ ਦੁੱਖ ਆ ਕੇ ਲੱਗ ਜਾਂਦਾ ਹੈ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿ ਦਿਸ ਧਾਵੈ, ਜਿੰਨਾ ਹੋਰ ਆਵੇਗਾ ਦੌੜੇਗਾ ਉਨੀ ਹੋਰ ਭੁੱਖ ਵਧੇਗੀ, ਭੁੱਖ ਥੋੜੀ ਉਤਰਨੀ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰ ਹੈ, ਜੇ ਬੰਨਾ ਪੁਰੀਆ ਭਾਰ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿ ਦਿਸ ਧਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਯਾਲਾ ਜੀ। ਉਹ ਦੀਨ ਬਾ ਗਰੀਬਾਂ ਨੂੰ ਨਿਵਾਜਣ ਵਾਲਾ, ਜਿਹਨੂੰ ਨਾਮ ਦਾ ਕਿਣਕਾ ਦੇ ਦੇਵੇ ਉਹ ਸੁਖੀ ਹੋ ਜਾਂਦਾ, ਨਹੀਂ ਤੇ ਦੁੱਖ ਲੱਗਦੇ ਨੇ।
1: ਮੂਰਖ ਅੰਧੇ ਤ੍ਰੈ ਗੁਣ ਸੇਵੈ,
0: ਕਹਿੰਦੇ ਮੂਰਖ ਗਿਆਨੀ ਪੁਰਸ਼ ਤਿੰਨਾਂ ਗੁਰਾਂ ਦੀ ਸੇਵਾ ਕਰਦੇ, ਰਜੋ ਤਮੋ ਸਤੋ, ਇਹਦੇ ਵਿੱਚ ਲੁਭਾਏ ਮਾਨ ਹਨ।
1: ਮਾਇਆ ਕੈ ਵਿਵਹਾਰੀ,
0: ਬਸ ਉਹ ਰਜੋ ਤਮੋ ਸਤੋ ਵਾਲੇ, ਉਹਨਾਂ ਨੂੰ ਗੁਰੂ ਨਾਲ ਮਤਲਬ ਕੋਈ ਨੀ, ਕੇਵਲ ਮਾਇਆ ਦਾ ਵਿਵਹਾਰ।

0: ਜ਼ਰੂਰ ਹੈ, ਜਦੋਂ ਧਨ ਆਉਂਦਾ ਹੈ, ਪਦਾਰਥ ਆਉਂਦੇ ਨੇ, ਬੰਦੇ ਨੂੰ ਨਜ਼ਰ ਆਉਂਦੇ ਨੇ ਵੀ ਮੇਰੇ ਕੋਲ ਪਦਾਰਥ ਆ ਰਹੇ ਨੇ, ਮੇਰੇ ਕੋਲ ਧਨ ਆ ਰਿਹਾ ਹੈ, ਪਰ ਮੇਰੇ ਵਾਹਿਗੁਰੂ ਜੀ ਦੀ ਇਹ ਵਡਿਆਈ ਹੈ, ਉਹਦੀ ਐਸੀ ਖੇਡ ਹੈ ਜਾਂਦੇ ਪਤਾ ਹੀ ਨਹੀਂ ਲੱਗਦਾ। ਇਹੋ ਧਨ ਕਰਤੇ ਕਾ ਖੇਲ ਹੈ, ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਹਿ ਸਮਾਏ। ਜਿਹੜੇ ਗਿਆਨ ਵਾਲੇ ਨੇ ਉਹਨਾਂ ਦਾ ਧਨ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਧਨ ਨਿਰਮਲ ਅਤ ਅਪਾਰ, ਗੁਰ ਕੈ ਸ਼ਬਦ ਭਰੇ ਭੰਡਾਰਾ, ਨਾਮ ਧਨ ਬਿਨ ਹੋਰ ਸਭ ਵਿਖ ਜਾਣ, ਮਾਇਆ ਮੋਹੇ ਜਲੈ ਅਭਿਮਾਨ। ਹੰਕਾਰੀ ਪੁਰਸ਼ ਇਹਦੇ ਵਿੱਚ ਸੜਦਾ ਰਿੱਝਦਾ ਕਰਿੱਝਦਾ ਹੈ, ਕੇਵਲ ਇਹੋ ਵਿਵਹਾਰ ਹੈ ਜੀ।
1: ਅੰਦਰ ਕਪਟ ਉਧਰ ਭਰਨ ਕੈ ਤਾਈ।
0: ਵਾਹਿਗੁਰੂ ਵਾਹਿਗੁਰੂ। ਕਥਾ ਵਾਰਤਾ ਜ਼ਰੂਰ ਹੈ, ਦਿਖਾਵਾ ਜ਼ਰੂਰ ਹੈ, ਪਰ ਅੰਦਰ ਕਪਟ ਹੈ। ਕੇਵਲ ਉਧਰ ਭਰਨ ਕੈ ਤਾਈ, ਆਪਣਾ ਢਿੱਡ ਭਰਨ ਵਾਸਤੇ, ਮਾਇਆ ਵਾਸਤੇ ਢਿੱਡ ਭਰਨ ਵਾਸਤੇ ਰੱਬ ਨਾ ਪਿਆਰ ਕੋਈ ਨਹੀਂ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜੈ ਰਾਮ ਰਾਜੈ। ਕਪਟ ਜ਼ਰੂਰ ਹੈ, ਮਹਾਰਾਜ ਕਹਿੰਦੇ ਮੁੱਖ ਦੇ ਬੋਲ ਤਾਂ ਮਿੱਠੜੇ ਨੇ, ਪਰ ਅੰਦਰ ਕਪਟੇ ਉਹ ਥਾਂ ਨਹੀਂ ਪੈਂਦਾ, ਚਾਹੇ ਉਹ ਕਥਾ ਹੈ ਚਾਹੇ ਕੋਈ ਵੀ ਵਾਰਤਾ ਹੈ। ਮੈਂ ਆਪਣੀ ਬਾਤ ਲਵਾਂ, ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਹੇ ਸੀ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਡੇ ਕੱਚੇ ਆ। ਉਹ ਕੱਚੇ ਨੇ, ਨਾਨਕ ਕੱਚੜਿਆ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆ। ਜਿਹੜੇ ਪੱਕੇ ਰੱਬ ਨਾਲ ਜੁੜੇ ਹੋਏ ਆ ਨਾ, ਉਹਨਾਂ ਦੀ ਸੰਗਤ ਕਰ। ਮਹਾਰਾਜ ਕਹਿੰਦੇ ਮਨਮੁਖ ਪੁਰਸ਼ ਐਸਾ ਹੈ,
1: ਪਾਠ ਪੜ੍ਹੇ ਗਾਵਾ।
0: ਵਾਹਿਗੁਰੂ ਵਾਹਿਗੁਰੂ। ਕਹਿੰਦੇ ਗਵਾਰੀ ਪਾਠ ਪੜਦਾ, ਕੇਵਲ ਦਿਖਾਵਾ ਕਰਿਆ, ਨਾ ਨਾ ਏਦਾਂ ਰੱਬ ਨੀ ਮਿਲਣਾ। ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਮੇਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਦਾ ਚਿੱਤ ਨਹੀਂ ਹੋਇਆ ਕਰਦੀ ਜੇ।
1: ਸਤਿਗੁਰ ਸੇਵੇ ਸੋ ਸੁਖ ਪਾਏ,
0: ਜਿਹੜੇ ਭਾਈ ਸਤਿਗੁਰਾਂ ਦਾ ਸਿਮਰਨ ਕਰਦੇ ਨੇ, ਗੁਰੂ ਦੇ ਹੁਕਮ ਅੰਦਰ ਰਹਿੰਦੇ ਨੇ, ਗੁਰੂ ਦੇ ਹੁਕਮ ਅੰਦਰ ਚੱਲਦੇ ਨੇ, ਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਸੁੱਖ ਮਿਲ ਜਾਂਦਾ ਹੈ, ਨਾਮ ਦੇ ਵਿੱਚ ਸੁੱਖ ਪ੍ਰਾਪਤ ਹੁੰਦੇ ਹਨ।
1: ਜਿਨਹਾਂ ਮੈਂ ਵਿੱਚੋਂ ਮਾਰੀ,
0: ਨਾਮ ਦੀ ਪ੍ਰਾਪਤੀ ਹੋ ਗਈ, ਸੁੱਖ ਦਾ ਮੁੱਖ ਸਾਧਨ ਉਦੋਂ ਬਣ ਜਾਂਦਾ ਜਿਨ੍ਹਾਂ ਨੇ ਅੰਦਰੋਂ ਅੰਦਰੋਂ ਬਾਹਰੋਂ ਨਹੀਂ ਅੰਦਰੋਂ ਹੋਮੇ ਨੂੰ ਮਾਰ ਦਿੱਤਾ, ਹੋਮੇ ਨੂੰ ਖਤਮ ਕਰ ਦਿੱਤਾ। ਮੈਂ ਤਾਂ ਕੁਝ ਵੀ ਨਹੀਂ ਆ, ਇਹ ਹੋਮੇ ਮਰਦੀ ਥੋੜੀ ਜੇ ਕਿਤੇ। ਕਈ ਵਾਰ ਬੰਦਾ ਨਿਮਰਤਾ ਕਰਦਾ ਹੈ ਨਾ, ਉਹਦੇ ਵਿੱਚ ਵੀ ਇਹ ਚੰਦਰਾ ਹੋਮੇ ਦਾ ਕਿਣਕਾ ਆ ਜਾਂਦਾ, ਉਹਦੇ ਵਿੱਚ ਵੀ ਇਹ ਚੰਦਰਾ ਕਿਣਕਾ ਆ ਜਾਂਦਾ, ਇਹ ਹੋਮੇ ਐਸੀ ਹੈ। ਇੱਕ ਕਾਲੀਦਾਸ ਕਵੀ ਹੋਇਆ ਜੇ, ਉਹਨੇ ਇੱਕ ਬੜਾ ਸੋਹਣਾ ਦੋਹਰਾ ਲਿਖਿਆ, ਹੋਮੇ ਉਹਦੇ ਨਾਲ ਜਵਾਬ ਸਵਾਲ ਕਰਦੀ ਹੈ, ਉਹ ਕਹਿੰਦੇ ਮੈਨੂੰ ਮਾਰਦੇ ਕਈ ਮਰ ਗਏ, ਹੋਮੇ ਕਹਿੰਦੀ ਮੈਨੂੰ ਮਾਰਦੇ ਕਈ ਮਰ ਗਏ ਨੇ, ਪਰ ਮੈਂ ਨਾ ਵਿੱਚੋਂ ਮਰਦੀ। ਇਹ ਕਿੱਥੇ ਜਾਂਦੀ ਹੈ? ਬੰਦਾ ਨਿਮਰਤਾ ਕਰਦਾ ਕਰਦਾ ਵੀ ਚੰਦਰੀ ਆ ਜਾਂਦੀ ਹੈ। ਮੈਨੂੰ ਮਾਰਦੇ ਕਈ ਮਰ ਗਏ, ਪਰ ਮੈਂ ਨਾ ਵਿੱਚੋਂ ਮਰਦੀ, ਇੱਕ ਪਾਸਿਓਂ ਬਾਹਰ ਉਤਾਰੋ ਮੈਂ ਦੂਜੇ ਪਾਸਿਓਂ ਵੜਦੀ, ਇੱਕ ਪਾਸਿਓਂ ਬਾਹਰ ਉਤਾਰੋ ਮੈਂ ਦੂਜੇ ਪਾਸਿਓਂ ਵੜਦੀ, ਇੱਕ ਪੌੜੀ ਹੇਠ ਉਤਾਰੋ ਮੈਂ ਦੂਜੀ ਪੌੜੀ ਚੜ੍ਹਦੀ, ਕਾਲੀ ਦਾਸਾ ਮੈਂ ਮੋਇਆ ਬਗੈਰ ਖਬਰ ਨਾ ਸੱਚੇ ਕਰਦੀ। ਤਾਂ ਹੀ ਤਾਂ ਮਹਾਰਾਜ ਕਹਿੰਦੇ ਹੋਮੈ ਦੀਰਘ, ਇਹ ਤਾਂ ਹੀ ਕਿਹਾ ਹੋਮੈ ਦੀਰਘ ਰੋਗ ਹੈ। ਮਹਾਰਾਜ ਕਹਿੰਦੇ ਗੁਰੂ ਦੀ ਸਾਰੀ ਵਡਿਆਈ ਚੱਲਦੀ ਜੇ ਬਸ ਉਹਦੇ ਅੱਗੇ ਢਹਿਪਾ, ਨਹੀਂ ਤਾਂ ਮਹਾਰਾਜ ਕਹਿੰਦੇ ਹੋਮੈ ਰੋਗ ਮਾਨੋਕੋ ਦਿਨ, ਬੰਦੇ ਨੂੰ ਦੇ ਦਿੱਤਾ ਹੈ। ਤੁਹਾਡੀ ਤਾਂ ਗੱਲ ਇੱਕ ਵੱਖਰੀ ਰਹਿ ਗਈ, ਆਪਾਂ ਤਾਂ ਛੋਟੇ ਜੇ ਆ ਨਾ। ਮਹਾਰਾਜ ਕਹਿੰਦੇ ਜੇ ਗਿਣਤੀ ਗਿਣ ਲਈਏ ਨਾ, ਸੰਸਾਰ ਵਾਲੇ ਝਾਤ ਮਾਰੀਏ, 33 ਕਰੋੜ ਦੇਵੀ ਦੇਵਤੇ ਨੇ, ਭੈਰੋ ਨੇ, ਖੇਤਰਪਾਲ ਨੇ, ਸਾਰੇ ਦੇ ਸਾਰੇ ਹੋਮੇ ਵਿੱਚ ਭੱਜੇ ਫਿਰਦੇ ਨੇ। ਜਦੋਂ ਤੁਸੀਂ ਭਾਈ ਗੁਰਦਾਸ ਸਾਹਿਬ ਜੀ ਦੀ ਪਹਿਲੀ ਵਾਰ ਦੀ ਪੌੜੀ ਪੜ੍ਹਦੇ ਹੋ ਨਾ, ਜਿਹਦੇ ਵਿੱਚ ਗੁਰੂ ਨਾਨਕ ਮਹਾਰਾਜ ਦੀਆਂ 4 ਉਦਾਸੀਆਂ ਨੇ, ਤੇ ਜਦੋਂ ਉਦਾਸੀਆਂ ਮਹਾਰਾਜ ਨੇ ਆਰੰਭ ਕੀਤੀ ਹੈ, ਉਦੋਂ ਪਹਿਲੇ ਦੀ ਵਰਤਲਾਪ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਨੂੰ ਕਲਮ ਬੰਦ ਕੀਤਾ। ਮਹਾਰਾਜ ਨੂੰ ਉਦਾਸੀਆਂ ਕਿਉਂ ਕਰਨੀਆਂ ਪਈਆਂ? ਕਿਉਂਕਿ ਹੋਮੇ ਦੇ ਵਿੱਚ ਜੀਵ ਤੁਰੇ ਫਿਰਦੇ ਸਨ, ਉਹਨਾਂ ਦੀ ਗਿਣਤੀ ਗਿਣਦੇ ਨੇ। ਕਹਿੰਦੇ ਜਤੀ ਗਿਣੀ ਜਾਇਓ, ਜਤੀ ਸਤੀ ਚਿਰ ਜੀਵਣੇ, ਸਾਧਕ ਸਿੱਧ ਨਾਥ ਬਹੁ ਚੇਲੇ, ਦੇਵੀ ਦੇਵ ਰਖੀਸਰਾਂ ਭੈਰੋ ਖੇਤਰ ਪਾਲ ਬਹੁ

0: ਮੇਲੇ ਗੰਨ ਗੰਧਰਵ ਅਪਛਰਾ ਕਿੰਦਰ ਜਖ ਚਲਤ ਬਹੁ ਖੇਲੇ ਰਾਖਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ ਹੋਮੇ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਗੁਰਮੁਖ ਕੋਈ ਨਾ ਦੱਸਈ ਢੂੰਡੇ ਤੀਰਥ ਜਾਤਰੀ ਮੇਲੇ ਢੂੰਡੇ ਹਿੰਦੂ ਤੁਰਕ ਦੋਏ ਤੀਰ ਪਕੰਬਰ ਕੌਮ ਕਤੇਲੇ ਅੰਧੇ ਅੰਧੀ ਖੂਹ ਹੇਠੇਲੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤਾਂ ਗੁਰੂ ਨਾਨਕ ਮਹਾਰਾਜ ਨੂੰ ਉਦਾਸੀਆਂ ਕਰਨੀਆਂ ਪਈਆਂ, ਹੋਮੇ ਮਾਰਨ ਤੋਂ ਬਿਨਾਂ ਖਤਮ ਕਰਨ ਤੋਂ ਬਿਨਾਂ ਸੁੱਖ ਨਹੀਂ ਮਿਲਦਾ।
1: ਨਾਨਕ ਪੜ੍ਹਨਾ ਗੁਣਨਾ ਇੱਕ ਨਾਉ ਹੈ।
0: ਬਸ ਮਹਾਰਾਜ ਕਹਿੰਦੇ ਪੜ੍ਹਨਾ ਤੇ ਵਿਚਾਰਨਾ ਕੇਵਲ ਇੱਕ ਮਹਾਰਾਜ ਦਾ ਨਾਮ ਹੈ। ਪੜ੍ਹਨਾ ਜ਼ਰੂਰ ਹੈ, ਪੜ੍ਹ ਕੇ ਉਹਦੇ ਚੋਂ ਇਤਿਹਾਸ ਵਿੱਚੋਂ ਨਾਮ ਲੈਣਾ। ਜਿਵੇਂ ਬਚਨ ਆਉਂਦੇ ਨੇ ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਏ ਕੂੜੇ ਘਟੇ ਰਾਸ। ਸੱਤ ਪੈਰ ਨੇ ਅੱਠਵਾਂ ਪੈਰ ਹੋ ਗਿਆ ਰੱਬ ਦੇ ਪਿਆਰਿਆਂ ਕੋਲ ਬੈਠ ਜਾਈ। ਜਿਵੇਂ ਤੁਸੀਂ ਬੈਠੇ ਹੋ ਇੱਥੇ ਪੜ੍ਹਾਈ ਹੋ ਰਹੀ ਹੈ, ਇੱਥੇ ਸ਼ਬਦ ਦੀ ਪੜ੍ਹਾਈ ਹੋ ਰਹੀ ਹੈ, ਇੱਥੇ ਵਿਚਾਰ ਹੋ ਰਹੀ ਹੈ ਪਾਪ ਕੀ ਹੈ ਪੁੰਨ ਕੀ ਹੈ। ਵਿਚਾਰ ਕਰਕੇ ਪਾਪ ਤੋਂ ਗੁਰੇਜ ਕਰ ਜਾਣਾ ਹੈ। ਜਦੋਂ ਵਿਚਾਰ ਹੋਵੇਗੀ ਤੇ ਗੁਰੂ ਦਾ ਬੋਲ ਆਵੇਗਾ ਨਰ ਅਚੇਤ ਪਾਪ ਤੇ ਡਰ ਰੇ। ਉਹ ਬੰਦਿਆ ਕਿਧਰੇ ਅਚਨਚੇਤ ਵੀ ਪਾਪ ਹੁੰਦਾ ਤੇ ਡਰ। ਜਦੋਂ ਪੜਿਆ ਕੋਲ ਬੈਠੇਗਾ ਨਾ ਸ਼ਬਦ ਦੀ ਵਿਚਾਰ ਹੋਵੇਗੀ ਤਾਂ ਮਹਾਰਾਜ ਦੇ ਅੰਮ੍ਰਿਤ ਬਚਨ ਆਉਣਗੇ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਬੁਰਾ ਹੈ, ਪਾਪੀ ਨੂੰ ਪਿਆਰਾ ਲੱਗਦਾ, ਪਾਪ ਤੋਂ ਗੁਰੇਜ ਕਰੇਗਾ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ ਇਹ ਰੱਬ ਦੇ ਪਿਆਰਿਆਂ ਕੋਲ ਬੈਠ ਕੇ ਬਰਕਤ ਮਿਲਦੀ ਹੈ ਜੀ।
1: ਦੂਜੇ ਕੋ ਵਿਚਾਰੀ
0: ਬੋਲ ਆ ਗਿਆ, ਜਿਹੜੇ ਵਿਚਾਰ ਵਾਲੇ ਨੇ ਉਹ ਸਮਝ ਲੈਂਦੇ ਨੇ, ਦੂਜੇ ਖਾਲੀ ਰਹਿ ਜਾਂਦੇ ਹਨ।
1: ਮਹਲਾ ਤੀਜਾ
0: ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਪਿਆਰ ਵਿੱਚ ਆਖੋ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ।
1: ਨਾਂਗੇ ਆਮਣਾ ਨਾਂਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬੋਲੋ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਨੰਗਾ ਕਿਹਨੂੰ ਕਹਿੰਦੇ ਨੇ ਜਿਹਨੇ ਕੱਪੜੇ ਨਾ ਪਹਿਣੇ ਹੋਣ, ਕਹਿੰਦੇ ਨੰਗਾ ਤੁਰਿਆ ਫਿਰਦਾ। ਨਾਂਗੇ ਆਵਣ ਜਿਸ ਵੇਲੇ ਜਨਮ ਲਿਆ ਸੀ, ਜਦੋਂ ਮਾਤਾ ਜੀ ਦੇ ਉਧਰ ਵਿੱਚੋਂ ਇਹ ਬੱਚੇ ਨੇ ਜਨਮ ਲਿਆ, ਉਦੋਂ ਬੋਸਕੀਆਂ ਨਹੀਂ ਸੀ ਪੈਂਦੀਆਂ, ਉਦੋਂ ਪਛੰਬਰ ਨਹੀਂ ਸੀ ਪਹਿਨੇ ਹੋਏ, ਕੇਵਲ ਅਲਫ ਆਇਆ ਨੰਗਾ ਆਇਆ। ਤੇ ਜਦੋਂ ਜਾਵੇਗਾ ਉਦੋਂ ਕੀ ਲੈ ਕੇ ਜਾਵੇਗਾ, ਉਦੋਂ ਵੀ ਨੰਗਾ ਜਾਵੇਗਾ। ਹੁਕਮ ਆਇਆ ਤਾਂ ਚਲੇ ਜਾਣਾ ਹੈ, ਜਦੋਂ ਹੁਕਮ ਆਇਆ ਉਦੋਂ ਇਸ ਮਾਤ ਲੋਕ ਜਨਮ ਲੈ ਲਿਆ। ਪਰ ਮਹਾਰਾਜ ਕਹਿੰਦੇ ਅਗਲੇ ਬਚਨ ਪੜੋ ਜੇ
1: ਜਿਸ ਕੀ ਵਸਤ ਸੋਈ ਲੈ ਜਾਏਗਾ,
0: ਜਿਹਦੀ ਵਸਤੂ ਉਹ ਲੈ ਜਾਵੇਗਾ, ਪਰ ਆਇਆ ਨੰਗਾ ਗਿਆ ਵੀ ਨੰਗਾ ਜਾਂਦਿਆਂ ਨਾਲ ਨਹੀਂ ਜਾਵੇਗਾ। ਆਪ ਜੀ ਦੇ ਸਨਮੁਖ ਇੱਕ ਸ਼ਬਦ ਸਾਂਝਾ ਕਰਾਂ। ਮਹਾਰਾਜ ਕਹਿੰਦੇ ਨਾਂਗੇ ਆਵਣ ਨਾਂਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ, ਰਾਜਾ ਕੋਈ ਨਾ ਰਹਿ ਰਾਜਾ ਰਾਣਾ। ਰਾਜਾ ਨਾਮ ਨੌ ਨਿਦ ਮੇਰਾ ਸੰਪੈ ਹੇਤ ਕਲਤ ਤਨ ਤੇਰੇ ਆਵਤ ਸਾਂਗਣਾ ਜਾਤ ਸੰਗਾਤੀ ਕਹਾਂ ਭਯੋ ਦਰ ਬੰਦੇ ਹਾਥੀ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਕਹੋ ਕਬੀਰ ਕਹੋ ਕਬੀਰ ਇਹ ਗੁਣ ਵਿਚਾਰ ਚੱਲੇ ਜੁਆਰੀ ਦੋਏ ਹੱਥ ਝਾਰ। ਜਿਵੇਂ ਜੂਆ ਖੇਡਣ ਵਾਲਾ ਹੱਥ ਝੜ ਕੇ ਤੁਰ ਜਾਂਦਾ ਨਾ, ਮਹਾਰਾਜ ਕਹਿੰਦੇ ਨਾਮ ਤੋਂ ਸਖਣਾ ਇਉਂ ਜਾਂਦਾ ਹੈ। ਨੰਗੇ ਆਇਆ ਸੀ ਨੰਗੇ ਚਲੇ ਜਾਣਾ, ਉਮਰਾ ਲੰਘਦੀ ਨੂੰ ਪਤਾ ਨੀ ਜੇ ਗੁਰਮੁਖੋਂ ਲੱਗਦਾ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਾਚਾ ਨੇ ਕਬੀਰ

ਜਮ ਜਿਹੜਾ ਨਗਾਰਿਆਂ ਤੇ ਚੋਟਾ ਮਾਰਦਾ ਆ ਰਿਹਾ ਹੈ। ਮਹਾਰਾਜ ਕਹਿੰਦੇ ਖਿਆਲ ਕਰ ਪਲ ਪਲ ਕਰਕੇ ਜ਼ਿੰਦਗੀ ਲੰਘ ਗਈ ਹੈ, ਨਜ਼ਰ ਨਹੀਂ ਆਉਂਦੇ, ਜੀਵ ਆਉਂਦਾ ਹੈ ਜਾਂਦਾ ਹੈ। ਤਾਂ ਹੀ ਤਾਂ ਕਾਰੂ ਕਹਿੰਦਾ ਸੀ ਨਾ ਵੀ ਜਦੋਂ ਮੇਰਾ ਜੁਨੇਜਾ ਜਾਵੇ ਮੇਰੇ ਹੱਥ ਪੈਰ ਖੱਫਣ ਤੋਂ ਨੰਗੇ ਰੱਖਣੇ ਨੇ, ਦੁਨੀਆਂ ਦੇ ਲੋਕ ਵੇਖ ਲੈਣ ਵੀ ਇੰਨਾ ਕੁਝ ਜੋੜੇ ਅੱਜ ਖਾਲੀ ਜਾ ਰਿਹਾ ਹੈ। ਗੁਰੂ ਨਾਨਕ ਮਹਾਰਾਜ ਨੇ ਨਸੀਹਤਨਾਮਾ ਦਿੱਤਾ ਸੀ ਨਾ, ਦਮੜਾ ਤਿਸੀ ਕਾ ਜੋ ਖਰਚੇ ਆ ਰਖਾਏ, ਦੇਵੈ ਦਲਾਏ ਰਜਾਏ ਖੁਦਾਏ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾਨੀ ਵਹੀ ਪਿਸਤ ਜਾਏ, ਨਾ ਕੀਚੈ ਤਵਜਿਆ ਨਾ ਕੀਚੈ ਗੁਮਾਨ, ਨਾ ਰਹਿਸੀ ਏ ਦੁਨੀਆ ਨਾ ਰਹਿਸੀ ਦੀਵਾਨ, ਉਹ ਦੁਨੀਆ ਪਰ ਕੀ ਆ ਜੋਰ, ਦਮੜਾ ਕਮਾਇਆ ਖਾਇਆ ਹੰਡਾਇਆ ਅਜਾਈ ਗਵਾਇਆ। ਸਾਹਿਬ ਕਹਿਣ ਲੱਗੇ ਲਾਣਤ ਹੂ ਤੈਂਕੂ, ਬੜੀ ਵੱਡੀ ਗੱਲ ਜੇ, ਲਾਣਤ ਹੂ ਤੈਂਕੂ ਅਰ ਤੈਡੀ ਕਮਾਈ, ਦਗੇਬਾਜੀ ਕਰ ਕਰ ਦੁਨੀਆ ਲੂਟ ਖਾਈ, ਗਫਲਤ ਕਰੋਗੇ ਤੋ ਖਾਵੋਗੇ ਮਾਰ, ਚੇਤਾ ਰੱਖੀ ਬੇਟਾ ਬੋ ਬੇਟੀ ਕੋ ਲਿਓਗੇ ਨਾ ਸਾਰ, ਚਾਲੀ ਗੰਜ ਜੋੜੇ ਨਾ ਰੱਖਿਓ ਇਮਾਨ, ਦੇਖੋ ਰੇ ਕਾਰੂ ਜੋ ਹੋਤੇ ਪਰੇਸ਼ਾਨ। ਮਹਾਰਾਜ ਕਹਿੰਦੇ ਜੀਵ ਅਲਫ

0: ਮੁਖ ਹੋਵੇ ਸੋ ਭਾਣਾ ਮੰਨੇ।
1: ਗੁਰਮੁਖ ਜਿਹੜਾ ਹੈ ਮੇਰੇ ਵਾਹਿਗੁਰੂ ਜੀ ਦਾ ਭਾਣਾ ਹੁਕਮ ਸਤ ਕਰਕੇ ਮੰਨਦਾ ਹੈ।
0: ਸਹਿਜੇ ਹਰ ਰਸ ਪੀਜੈ,
1: ਸੋਤੇ ਸਿੱਧੀ ਨਾਮ ਦਾ ਰਸ ਪੀਂਦਾ, ਨਾਮ ਦਾ ਰਸ ਗੁਰਮੁਖਾਂ ਨੂੰ ਆਉਂਦਾ। ਵਿਕਾਰੀ ਪੁਰਸ਼ ਵਿਕਾਰਾਂ ਦੇ ਰਸ ਵਿੱਚ ਨੇ ਤੇ ਰੱਬ ਦੇ ਪਿਆਰੇ ਨਾਮ ਦੇ ਰਸ ਵਿੱਚ ਨੇ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ ਰਸ। ਔਰ ਉਸੇ ਰਸ ਵਾਸਤੇ ਤੇ ਬਾਬਾ ਫਰੀਦ ਸਾਹਿਬ ਜੀ ਨੇ ਮਾਂ ਨੂੰ ਕਿਹਾ ਸੀ, ਮਾਂ ਸ਼ੱਕਰ ਮਿੱਠੀ ਹੈ, ਗੁੜ ਮਿੱਠਾ ਜੇ, ਸ਼ਹਿਦ ਮਿੱਠਾ ਜੇ, ਖੰਡ ਮਿੱਠੀ ਜੇ, ਮਹਿਰੂ ਮੱਝ ਦਾ ਦੁੱਧ ਮਿੱਠਾ ਹੀ, ਪਰ ਮਾਂ ਕੀ ਕਰਾਂ, ਬਚਪਨ ਚ ਤੇ ਮਿੱਠੀਆਂ ਲੱਗਦੀਆਂ ਸਨ ਪਰ ਅੱਜ ਮਿੱਠੀਆਂ ਨਹੀਂ ਉਹ ਲੱਗਦੀਆਂ, ਸ਼ੱਕਰ

0: ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਬਰਾਬਰ ਨਹੀਂ ਹਨ।
1: ਨਾਨਕ ਸੁਖਦਾਤਾ ਸਦਾ ਸਲਾਹਿਓ।
0: ਗਰੀਬ ਨਿਵਾਜ ਜੀ ਕਹਿੰਦੇ ਭਾਈ ਜਿਹੜਾ ਸੁੱਖ ਦੇਣ ਵਾਲਾ ਦਾਤਾ ਉਹਦੀ ਸਦਾ ਸਲਾਂਘਾ ਕਰੋ, ਉਹਦੀ ਉਪਮਾ ਕਰੋ ਜਿੰਨੀ ਉਸਤਤ ਹੋ ਸਕਦੀ ਹੈ। ਕਰਨੀ ਕਿਵੇਂ ਹੈ? ਤੁਰੇ ਜਾ ਰਹੇ ਹੋ ਗੱਡੀ ਵਿੱਚ, ਤੁਰੇ ਜਾ ਰਹੇ ਹੋ ਕਾਰੋਬਾਰ ਤੇ, ਕੋਈ ਕਿਰਤ ਵਿਰਤ ਕਰਦੇ ਹੋ, ਅੰਦਰ ਉਹਦੀ ਉਸਤਤ ਕਿਵੇਂ? ਉਸਤਤ ਮਨ ਮੈਂ ਕਰ ਨਿਰੰਕਾਰ। ਸਤਿਗੁਰੂ ਆ ਤੁਹਾਡੀ ਕਿਰਪਾ ਹੈ ਨਾ, ਮੈਂ ਇੰਨੇ ਯੋਗ ਨਹੀਂ ਸੀ, ਆ ਜਿਹੜੀ ਸਮਰੱਥਾ ਬਖਸ਼ੀ ਮੈਂ ਇਹਦੇ ਯੋਗ ਥੋੜੀ ਸੀ, ਇਹੀ ਉਹਦੀ ਉਸਤਤ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਰਸਨਾ ਰਾਮ ਰਵੀ ਜੈ,
0: ਬਸ ਰਸਨਾ ਦੁਆਰੇ ਰਮੇ ਹੋਏ ਰਾਮ ਜੀ ਦੇ ਨਾਮ ਨੂੰ ਜਪਦੇ ਰਹਿਣਾ। ਉਠਤ ਬੈਠਤ ਸੋਵਤ ਨਾਮ, ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ।

0: ਦਾ ਕਿਲਾ, ਸਰੀਰ ਇੱਕ ਕਿਲਾ ਹੈ। ਜਿਵੇਂ ਕਿਲੇ ਬਾਹਰਲੇ ਤਿਆਰ ਕੀਤੇ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਕਿਲਾ ਮਹਾਰਾਜ ਨੇ ਸਾਜਿਆ, ਇਹਦਾ ਸ਼ਿੰਗਾਰ ਹੀ ਕਰਦਾ ਰਹਿੰਦਾ ਹੈ। ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਭਾਂਤ ਸ਼ਿੰਗਾਰ ਬਹੁ ਕਰਤਾ, ਜਿਉ ਮਿਰਤਕ ਉਢਾਇਆ, ਧਾਏ ਧਾਏ ਕਿਰਪਣ ਕਰਮ ਕੀਨੋ, ਕਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨ ਆਇਆ, ਕਰ ਆਭਰਨ ਸਵਾਰੀ ਸੇਜਾ ਕਾਮਣ ਥੱਟ ਬਣਾਇਆ। ਪਾਤਸ਼ਾਹ ਜੀ ਕਹਿੰਦੇ ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜ ਸ਼ਿੰਗਾਰ ਬਹੁ ਕਰਤਾ, ਜਿਉ ਮਿਰਤਕ ਉਢਾਇਆ, ਹਮੇਸ਼ਾ ਸਰੀਰ ਦਾ ਹੀ ਸ਼ਿੰਗਾਰ ਕਰਦਾ ਰਹਿੰਦਾ, ਕਦੇ ਰੱਬ ਵੱਲੇ ਧਿਆਨ ਕਰਿਆ ਕਰ। ਫਰੀਦਾ ਕੱਜੜ ਰੇਖਣਾ ਸਹਿੰਦਿਆ, ਪੰਖੀ ਸੂਏ ਬਹਿਠ, ਜਿੰਨਾ ਅੱਖਾਂ ਦੇ ਵਿੱਚ ਕਿਧਰੇ ਕੱਜਲ ਦੀ ਧਾਰ ਨਹੀਂ ਸੀ ਸਹਿੰਦੀ, ਅੱਜ ਉਹਨਾਂ ਅੱਖੀਆਂ ਦੇ ਵਿੱਚ ਇਸ ਸਰੀਰ ਦੇ ਜਿਹੜੀ ਖੋਪੜੀ ਹੈ, ਅੱਜ ਪੰਛੀਆਂ ਨੇ ਆਂਡੇ ਦਿੱਤੇ ਹੋਏ ਨੇ। ਮਹਾਰਾਜ ਕਹਿੰਦੇ ਕਾਇਆਂ ਦਾ ਸ਼ਿੰਗਾਰ ਨਾ ਪਾਲੀ ਪੋਸੀ ਜਾਇਆ ਕਰ, ਭਲਕੇ ਉੱਠ ਪਪੋਲੀਏ, ਬਿਨ ਬੁੱਝੇ ਮੁਗਧ ਅਜਾਣ, ਸੋ ਪ੍ਰਭ ਚੇਤਨਾ ਆਇਓ ਛੁੱਟੈ ਗੀ ਬੇਮਾਣ। ਪਾਤਸ਼ਾਹ ਜੀ ਕਹਿੰਦੇ ਮੇਰੇ ਵਾਹਿਗੁਰੂ ਜੀ ਦੇ ਜਾਪ ਨੂੰ ਜਪਿਆ ਕਰ।
1: ਰੰਗ ਪਰੰਗ ਕਤੀਫਿਆ,
0: ਤਰ੍ਹਾਂ ਤਰ੍ਹਾਂ ਦੇ ਰੰਗ ਪਰੰਗ ਜਿਹੜੇ ਨੇ ਕਤੀਫਿਆ, ਲਿਬਾਸ ਜਿਹੜਾ ਕਰਦਾ ਹੈ,
1: ਪਹਿਰੇ ਤਨ ਮਾਈ
0: ਕਹਿੰਦੇ ਸਰੀਰ ਤੇ ਪਹਿਣ ਦਾ ਤੇ ਹੰਕਾਰ ਕਰਦਾ ਹੈ, ਜਿੱਤ ਪਹਿਦੇ ਤਨ ਪੀੜੀ ਹੈ, ਮਨ ਮੈਂ ਚਲੈ ਬੇਕਾਰ, ਕੱਪੜੇ ਜਰੂਰ ਪਹਿਣ, ਵਧੀਆ ਤੋਂ ਵਧੀਆ ਪਾ, ਪੁਸ਼ਾਕਾਂ ਪਾ, ਸਭ ਕੁਝ ਕਰ, ਪਰ ਪਹਿਣ ਲੱਗਾ ਮੇਰੇ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰਿਆ ਕਰ। ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ੇ ਛੱਕ, ਪਰ ਚੇਤਾ ਰੱਖ ਜਦੋਂ ਰੱਬ ਨੂੰ ਯਾਦ ਕਰੇਗਾ, ਤੇਰਾ ਪਹਿਨਿਆ, ਤੇਰਾ ਖਾਧਾ, ਤੇਰਾ ਸੋਤਾ ਸਫਲ ਹੋ ਜਾਵੇਗਾ। ਮਹਾਰਾਜ ਕਹਿੰਦੇ ਆ ਸੰਦਿਆ, ਖੇਲ ਆਂਦੇ ਆ, ਪਹਿਨ ਆਂਦੇ ਆ, ਖਾ ਬੰਦੇ ਆ, ਹਾਂਜੀ ਵਿੱਚ ਹੋਵੇ ਮੁਕਤ ਤੋਂ ਪਹਿਣ ਰੱਬ ਨੇ ਦਿੱਤੇ ਸੁੱਖ ਲੈ, ਸੁੱਖ ਦੇਣ ਵਾਸਤੇ, ਪਰ ਸੁੱਖਾਂ ਦੇ ਵਿੱਚ ਮੇਰੇ ਸਾਹਿਬ ਨੂੰ ਨਾ ਭੁੱਲ ਜਾਵੀ, ਇਹ ਸੁੱਖ ਉਹਦੇ ਨੇ। ਤਾਂ ਹੀ ਤਾਂ ਤੁਸੀਂ ਕਹਿੰਦੇ ਹੋ ਨਾ, ਸੁੱਖ ਤੇਰਾ ਦਿੱਤਾ ਲਹੀਐ, ਚਤੁਰਾਈ ਨਾਲ ਥੋੜੀ ਮਿਲਦਾ ਹੈ, ਉਹਦਾ ਦਿੱਤਾ ਹੀ ਮਿਲਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਨਾ ਕਰ।
1: ਲਾਲ ਸੁਪੇਦ ਦੁਲੀਚੇ,
0: ਤਰ੍ਹਾਂ ਤਰ੍ਹਾਂ ਦੇ ਲਾਲ ਚਿੱਟੇ ਦੁਲੀਚੇ ਗਲੀਚੇ ਵਿਛਾਉਂਦਾ ਹੈ,
1: ਬਹੁਤ ਸਭਾ ਬਣਾ
0: ਤੇ ਸਭਾ ਲਾ ਕੇ ਬੈਠਦਾ, ਮਜਲਸ ਲਾਉਂਦਾ ਹੈ ਜੀ।
1: ਦੁੱਖ ਖਾਣਾ ਦੁੱਖ ਭੋਗਣਾ,
0: ਬਸ ਉਹ ਦੁੱਖ ਦਾ ਹੀ ਖਾਣਾ ਖਾ ਰਿਹਾ ਤੇ ਦੁੱਖਾਂ ਨੂੰ ਹੀ ਭੋਗੇਗਾ। ਜਿਹਨੂੰ ਕਹਿੰਦੇ ਪਾਵਤ ਰਲੀਆ ਜੋਬਣ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ, ਕਾਨ ਕੁੰਡਲੀਆ ਬਸਤਰ ਉਡਲੀਆ, ਸੇਜ ਸੁਖਲੀਆ ਮਨਗਰ ਬਲੀਆ, ਤਲੈ ਕੁੰਚਰੀਆ ਸਿਰ ਕਣਕ ਛਤਰੀਆ, ਭਗਤ ਬਿਨਾਲੇ ਧਰਨ ਗੱਡਲੀਆ, ਰੂਪ ਸੁੰਦਰੀਆ ਅਣਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ, ਉਹ ਮਾਇਆ ਛਲੀਆ ਵਿਕਾਰ ਬਿਖਲੀਆ, ਸਰਨ ਨਾਨਕ ਪ੍ਰਭ ਪੁਰਖ ਦਇਆਲੀਆ। ਮਹਾਰਾਜ ਕਹਿੰਦੇ

0: ਮੇਰੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਉਪਦੇਸ਼ ਸਾਨੂੰ ਕਲਯੁਗੀ ਜੀਵਾਂ ਨੂੰ ਦ੍ਰਿੜ ਕਰਵਾਉਂਦੇ ਹਨ।
1: ਅੰਤ ਲੈ ਚੜਾਈ,
0: ਜਿਹੜਾ ਨਾਮ ਹੈ ਨਾ, ਨਾਮ ਨੂੰ ਚੇਤੇ ਨਹੀਂ ਕਰਦੇ ਤੇ ਸੋਝੀ ਨਹੀਂ ਆਉਂਦੀ ਵੀ ਨਾਮ ਅੰਤ ਨੂੰ ਛਡਾ ਲਵੇਗਾ। ਜਿੱਥੇ ਕੋਈ ਸਹਾਈ ਨਹੀਂ ਨਾ ਹੋਵੇਗਾ ਉਥੇ ਨਾਮ ਛਡਾਵੇਗਾ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁੱਤ ਬੰਦਪ, ਅਰਫੁਨ ਗ੍ਰੇਕੀ ਨਾਰ, ਤਣ ਤੇ ਪ੍ਰਾਣ ਹੋਤ ਜਾ ਪਨਿਆਰੇ, ਤੇਰਤ ਪ੍ਰੇਤ ਪੁਕਾਰ, ਉਹ ਆਦ ਘਰੀ ਕੋ ਨਹਿ ਰਾਖੇ ਕਰਤੇ ਦੇਤ। ਕੋਈ ਰੱਖਦਾ ਜੇ ਕੱਢੋ ਕਾਢੋ ਕਾਢੋ ਹੋਈ, ਕਰਤੇ ਦੇਤ ਨਿਕਾਰ, ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ, ਦੇਖੋ ਹਿਰਦੈ ਪਸਾਰ, ਕਹੋ ਨਾਨਕ ਭਜ ਰਾਮ ਨਾਮ ਨਿਤ ਜਾਂਤੇ ਹੋਤ ਉਧਾਰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨੂੰ ਜਪਣਾ ਕਰ। ਹਾਂਜੀ ਹੋ ਗਿਆ। ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਹੋਈ ਹੈ, ਸ਼ਬਦ ਦੀ ਸਮਾਪਤੀ ਹੋਈ, ਗੁਰੂ ਰਹਿਮਤ ਕਰੇ। ਆਓ ਇੱਕ ਮਿੰਟ ਪਿਆਰ ਵਿੱਚ ਆਖੋ, 30 ਸਕਿੰਟ ਦਾ ਸਮਾਂ, ਸਾਰੀ ਸੰਗਤ ਆਖਿਓ।

ਸਾਰੀ ਸੰਗਤ ਰਲ ਮਿਲ ਕੇ ਆਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: latín.
1: ¿Al latín?
2: Vaheguru.

Vaheguru. Vaheguru. Vaheguru. Vaheguru. Vaheguru.

ਦੁਨੀਆਂ ਵੇਖ ਵੇਖ ਕੇ ਹੱਸਦਾ ਦੁਨੀਆਂ ਵੇਖ

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਰ ਜੁਗ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੋਗਿਆ ਟਲ ਸ਼ਬਦਾ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਹ ਸੰਗਤ ਜੀ ਹੋ ਵੱਡ ਭਾਗੇ ਹੋ ਜੋ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ ਆਪਾਂ ਨੂੰ ਇਹ ਸੰਗਤੀ ਘੜੀਆਂ ਨਸੀਬ ਹੋਈਆਂ ਨੇ ਵੱਡ ਭਾਗਿਓ ਆਪ ਜੀ ਕਰੋ ਕਿਰਪਾ ਤੁਹਾਡੀ ਦਸੇ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਭੀਖ ਪੇਖਾਰੀ ਤੇਰੇ ਤੂੰ ਨਿੱਧ ਪਤ ਹੈ ਦਾਤਾ ਆਪਾਂ ਮਨ ਦੀਆਂ ਭਾਵਨਾਵਾਂ ਲੈ ਕੇ ਜੋ ਜੋ ਵੀ ਮਨ ਦੇ ਵਲਵਲੇ ਨੇ ਉਹ ਲੈ ਕਰਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ ਹਾਂ ਹਰ ਵਿਅਕਤੀ ਦੀ ਆਪਣੀ ਭਾਵਨਾ ਹੈ ਹਰ ਵਿਅਕਤੀ ਦੀ ਆਪਣੀ ਲੋੜ ਹੈ ਹਰ ਵਿਅਕਤੀ ਦੀ ਆਪਣੀ ਅਰਦਾਸ ਹੈ ਹਰ ਵਿਅਕਤੀ ਦੀ ਆਪਣੀ ਮੰਗ ਹੈ ਪਰ ਇਸ ਸਾਹਿਬ ਦੇ ਦਰ ਤੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰਨ ਕਰਨ ਵਾਸਤੇ ਸੌਦਾ ਪਿਆ ਹੈ ਇਸ ਹੱਕ ਤੇ ਸਾਰਾ ਹੀ ਸਮਾਨ ਹੈ ਜਿਹੋ ਜੀ ਕੋਈ ਮਨਸ਼ਾ ਕਰਕੇ ਆਉਂਦਾ ਹੈ ਜਿਹੋ ਜਿਹੀ ਕੋਈ ਸੱਦਰ ਲੈ ਕੇ ਆਉਂਦਾ ਹੈ ਜਿਹੋ ਜਿਹਾ ਕੋਈ ਚਾਹ ਲੈ ਕੇ ਆਉਂਦਾ ਹੈ ਸਤਿਗੁਰੂ ਜੀ ਉਸ ਦੀ ਉਹ ਸੱਦਰ ਪੂਰੀ ਕਰਦੇ ਨੇ ਉਸ ਦੀ ਉਹ ਮੰਗ ਪੂਰੀ ਕਰਦੇ ਨੇ ਕਿਉਂਕਿ ਸਤਿਗੁਰੂ ਜੀ ਬਖਸ਼ਿਸ਼ਾਂ ਦੇ ਭੰਡਾਰ ਨੇ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਕਿਉਂਕਿ ਸਤਿਗੁਰੂ ਜੀ ਸਾਡੇ ਪਿਤਾ ਨੇ ਸਾਡੇ ਮਾਂ ਵੀ ਸਾਡੇ ਬਾਪ ਵੀ ਸਾਡਾ ਸਾਰਾ ਕੁਝ ਸਤਿਗੁਰੂ ਜੀ ਨੇ ਤੇ ਬੱਚਿਆਂ ਨੂੰ ਜਿਹੋ ਜਿਹੀ ਭੁੱਖ ਹੁੰਦੀ ਹੈ ਮਾਪੇ ਪੂਰੀ ਕਰਦੇ ਨੇ ਬਸ਼ਰਤੇ ਕਿ ਉਹ ਜਿਹੜੀ ਹੈ ਬੱਚੇ ਦਾ ਨੁਕਸਾਨ ਨਾ ਕਰਦੀ ਹੋਵੇ ਮਾਪੇ ਵੇਖ ਲੈਂਦੇ ਨੇ ਕਿ ਇਸ ਵਸਤੂ ਦਾ ਬੱਚੇ ਨੂੰ ਨੁਕਸਾਨ ਹੈ ਉਸ ਤੋਂ ਵਰਜ ਦਿੰਦੇ ਨੇ ਤੇ ਜੋ ਜਾਇਜ਼ ਮੰਗ ਹੁੰਦੀ ਹੈ ਉਹ ਮਾਪੇ ਪੂਰੀ ਕਰਦੇ ਨੇ ਸੋ ਸਤਿਗੁਰੂ ਜੀ ਦੇ ਹਜ਼ੂਰ ਜੋ ਵੀ ਆਪ ਜੀ ਭਾਵਨਾਵਾਂ ਲੈ ਕੇ ਆਏ ਹਾਂ ਸਤਿਗੁਰੂ ਜੀ ਉਹ ਭਾਵਨਾਵਾਂ ਪੂਰਨ ਕਰਨ ਸ਼ੁਭ ਮਨੋਕਾਮਨਾਵਾਂ ਪੂਰਨ ਹੋਣ ਤੇ ਆਪਾਂ ਸਭ ਤੋਂ ਵੱਡੀ ਗੱਲ ਕਿ ਇੱਥੇ ਆਪਾਂ ਲਾਹਾ ਲੈਣ ਆਏ ਹਾਂ ਨਾਮ ਦੀਆਂ ਬਖਸ਼ਿਸ਼ਾਂ ਦਾ ਸਤਿਗੁਰਾਂ ਦੇ ਨਾਲ ਜੁੜ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤ ਦਾ ਲਾਹਾ ਲੈਣ ਵਾਸਤੇ ਆਏ ਹਨ ਤੇ ਸਤਿਗੁਰੂ ਜੀ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣ ਆਪਣੇ ਚਰਨੀ ਲਗਾਉਣ ਆਪਾਂ ਇਤਿਹਾਸ ਸ਼ੁਰੂ ਕੀਤਾ ਹੋਇਆ ਏ ਕਿ ਕਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਡੱਲੇ ਤੋਂ ਸੰਗਤਾਂ ਇਕੱਠੀਆਂ ਹੋ ਕੇ ਜਾਂਦੀਆਂ ਨੇ ਡੱਲਾ ਨਗਰ ਜਿਹੜਾ ਕਿ ਸੁਲਤਾਨਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਇਹ ਸੰਗਤਾਂ ਇਕੱਠੀਆਂ ਹੋ ਕੇ ਗਈਆਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਪਰਸੇ ਲਿਆਂਦੀਆਂ ਭੇਟਾਵਾਂ ਸਤਿਗੁਰਾਂ ਨੇ ਹਜ਼ੂਰ ਰੱਖੀਆਂ ਸੇਵਾ ਵਿੱਚ ਜੁੱਟ ਕੇ ਨਾਮ ਜਪਦੇ ਨੇ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰ ਰਹੇ ਨੇ ਇੱਕ ਇੱਕ ਪਲ ਦਾ ਲਾਹਾ ਖੱਟ ਰਹੇ ਨੇ ਇਹਨਾਂ ਸੰਗਤਾਂ ਦੇ ਵਿੱਚ ਹੀ ਇੱਕ ਮੁੱਛ ਫੁੱਟੇ ਦਾ ਗੱਭਰੂ ਹੈ ਭਾਈ ਪਾਰੋ ਨਾਉ ਦਾ ਇਹ ਨੌਜਵਾਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਕਰਦਾ ਹੈ ਪਾਤਸ਼ਾਹ ਜੀ ਮੈਂ ਆਪਣੇ ਮਿੱਤਰਾਂ ਦੇ ਕੋਲੋਂ ਸੁਣਿਆ ਹੈ ਕਿ
ਹੰਸ ਹੁੰਦੇ ਨੇ ਜਿਹੜੇ ਕਿ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ। ਕੁਦਰਤ ਦਾ ਉਹਨਾਂ ਨੂੰ ਵਰਦਾਨ ਹੈ ਕਿ ਉਹ ਦੁੱਧ ਦੇ ਵਿੱਚ ਆਪਣੀ ਚੁੱਝ ਪਾ ਕੇ ਦੁੱਧ ਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ, ਤੇ ਸੁੱਚੇ ਜੋ ਫੁੱਟ ਹੁੰਦੇ ਨੇ ਦੁੱਧ ਦੇ ਵਿੱਚੋਂ ਉਹ ਚੁੱਕ ਖਾਂਦੇ ਨੇ। ਸਤਿਗੁਰੂ ਜੀ ਮੈਂ ਆਪਣੇ ਮਿੱਤਰਾਂ ਦੇ ਕੋਲੋਂ ਵੀ ਸੁਣਿਆ ਹੈ ਕਿ ਪਰਮ ਹੰਸ ਵੀ ਹੁੰਦੇ ਨੇ। ਹੰਸਾਂ ਦੇ ਬਾਰੇ ਤਾਂ ਉਹਨਾਂ ਦੱਸਿਆ ਏ, ਪਰ ਪਰਮ ਹੰਸ ਕੌਣ ਹੁੰਦੇ ਨੇ? ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਮੁਸਕਰਾ ਪਏ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਬੈਠਾ ਕੇ ਬੜੇ ਪਿਆਰ ਦੇ ਨਾਲ ਦੱਸਣਾ ਸ਼ੁਰੂ ਕੀਤਾ ਏ। ਗੁਰੂ ਪਿਆਰਿਓ, ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਖਸ਼ਿਸ਼ ਕਰਦਿਆਂ ਹੋਇਆ ਸਮਝਾਇਆ ਕਿ ਬੇਟਾ ਜੀ, ਹਾਂ ਬਿਲਕੁਲ ਸੱਚ ਹੈ, ਹੰਸ ਜਿਹੜੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਨੇ, ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਉਹ ਦੁੱਧ ਦੇ ਵਿੱਚੋਂ ਪਾਣੀ ਨੂੰ ਨਖੇੜ ਕੇ ਫੁੱਟ ਖਾਂਦੇ ਨੇ। ਪਰ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਸੰਗਤ ਦੇ ਵਿੱਚ ਹੁੰਦੇ ਨੇ, ਉਹ ਨਾਮ ਦੇ ਸੁੱਚੇ ਮੋਤੀ ਖਾਂਦੇ ਨੇ, ਸ਼ਬਦ ਦੇ ਨਾਲ ਜੁੜ ਕਰਕੇ ਆਪਣੀ ਜ਼ਿੰਦਗੀ ਦਾ ਲਾਹਾ ਲੈਂਦੇ ਨੇ, ਉਹ ਸ਼ਬਦ ਦੇ ਤੇ ਨਾਮ ਦੇ ਸੁੱਚੇ ਮੋਤੀ ਚੁੱਕਦੇ ਨੇ। ਤੇ ਜਿਵੇਂ ਹੰਸ ਜਿਹੜੇ ਨੇ ਦੁੱਧ ਵਿੱਚੋਂ ਚੁੱਝ ਪਾ ਕੇ ਪਾਣੀ ਨਖੇੜ ਦਿੰਦੇ ਨੇ, ਏਦਾਂ ਪਰਮ ਹੰਸ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਕੂੜ ਨੂੰ ਨਖੇੜ ਦਿੰਦੇ ਨੇ। ਅੱਛਾ ਪਾਤਸ਼ਾਹ ਜੀ, ਪਰਮ ਹੰਸਾਂ ਦੇ ਦਰਸ਼ਨ ਕਰ ਸਕਦੇ ਹਾਂ? ਸਤਿਗੁਰੂ ਜੀ ਕਹਿੰਦੇ, ਪਰ ਜਿਸ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਸਿੱਖੀ ਕਮਾ ਲਈਏ, ਤਾਂ ਇਹ ਬਖਸ਼ਿਸ਼ ਆਪ ਵੀ ਹਾਸਲ ਕੀਤੀ ਜਾ ਸਕਦੀ ਹੈ। ਤੇ ਤੂੰ ਆਪ ਪਰਮ ਹੰਸ ਬਣ ਕੇ ਇਸ ਰੰਗ ਨੂੰ ਮਹਿਸੂਸ ਕਰੇਗਾ। ਬਸ ਗੁਰੂ ਪਿਤਾ ਜੀ ਦੇ ਬਚਨ ਹੋਏ, ਗੁਰੂ ਦੀਆਂ ਬਖਸ਼ਿਸ਼ਾਂ ਵਰਤ ਗਈਆਂ, ਭਾਈ ਪਾਰੋ ਜੀ ਦੀ ਜ਼ਿੰਦਗੀ ਤਬਦੀਲ ਹੋ ਗਈ। ਉਹਨੇ ਆਪਣੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਜਿਹੜਾ ਸੇਵਾ ਤੇ ਸਿਮਰਨ ਵਿੱਚ ਲਾ ਦਿੱਤਾ। ਐਸੀਆਂ ਬਖਸ਼ਿਸ਼ਾਂ ਵਰਤੀਆਂ ਕਿ ਗੁਰੂ ਪਿਤਾ ਜੀ ਦੇ ਚਰਨਾਂ ਨਾਲ ਬਿਲਕੁਲ ਇੱਕਮਿੱਕ ਹੋ ਗਿਆ। ਐਸੀ ਬਖਸ਼ਿਸ਼ ਵਰਤੀ, ਕਹਿੰਦੇ ਇੱਕ ਵਾਰ ਘੋੜੀ ਤੇ ਅਸਵਾਰ ਹੋ ਕੇ ਜਾ ਰਹੇ ਸਨ, ਕੀ ਵੇਖਦੇ ਨੇ ਕਿ ਬਰਸਾਤਾਂ ਦੇ ਦਿਨ ਨੇ, ਕੁਝ ਜੀਵ ਜੰਤੂ ਨਿਕਲੇ ਹੋਏ ਨੇ ਜੋ ਘੋੜੀ ਦੇ ਪੈਰਾਂ ਦੇ ਨਾਲ ਮਰ ਰਹੇ ਨੇ। ਤਾਂ ਭਾਈ ਪਾਰੋ ਜੀ ਘੋੜੀ ਨੂੰ ਆਖਦੇ ਨੇ, ਕਹਿੰਦੇ ਭਲੀਏ, ਆ ਵੇਖ ਤੇਰਿਆਂ ਪੈਰਾਂ ਦੇ ਨਾਲ ਕਿੰਨੇ ਜੀਵ ਜੰਤੂ ਮਰ ਰਹੇ ਨੇ, ਤੂੰ ਧਰਤੀ ਤੋਂ ਥੋੜਾ ਉੱਤੇ ਹੋ ਕੇ ਤੁਰ ਲਾ। ਇਤਿਹਾਸ ਦੱਸਦਾ ਏ ਕਿ ਇੱਕ ਹੱਥ ਧਰਤੀ ਤੋਂ ਉੱਚੀ ਘੋੜੀ ਜਿਹੜੀ ਏ ਉਹ ਤੁਰਦੀ ਪਈ ਸੀ। ਇਹ ਬਖਸ਼ਿਸ਼ਾਂ ਹਾਸਲ ਹੋਈਆਂ ਤੇ ਗੁਰੂ ਪਿਆਰਿਓ, ਇਹ ਜਿੱਦਾਂ ਜਿੱਦਾਂ ਆਪਾਂ ਤੁਰਦੇ ਜਾਂਦੇ ਹਾਂ, ਜਿਹੜੇ ਪ੍ਰਾਣੀ ਐਸੇ ਵਿਅਕਤੀਆਂ ਦੇ ਟੱਚ ਵਿੱਚ ਆ ਜਾਂਦੇ ਨੇ, ਰੱਬੀ ਬਖਸ਼ਿਸ਼ਾਂ ਉਹਨਾਂ ਤੇ ਵੀ ਵਰਤ ਜਾਂਦੀਆਂ ਨੇ। ਕਿਉਂਕਿ ਰੰਗ ਲਾਗਤ ਲਾਗਤ ਲਾਗਤ ਹੈ, ਪਹੁ ਭਾਗਤ ਭਾਗਤ ਭਾਗਤ ਹੈ। ਜਦੋਂ ਕਹਿੰਦੇ ਮੈਗਨੈਟ ਦੇ ਲਾਗੇ ਜਾ ਕੇ ਕੋਈ ਲੋਹਾ ਉਹਦੇ ਨਾਲ ਛੂੰਹਦਾ ਰਵੇ ਤਾਂ ਉਹ ਵੀ ਮੈਗਨੈਟ ਬਣ ਜਾਂਦਾ ਹੈ, ਉਹ ਵੀ ਚੁੰਬਕ ਬਣ ਜਾਂਦਾ ਹੈ। ਸੋ ਕੁਦਰਤ ਨੇ ਖੇਡ ਖੇਡਿਆ ਏ। ਇੱਕ ਦਿਨ ਜਲੰਧਰ ਦਾ ਸੂਬੇਦਾਰ ਅੱਲਾ ਯਾਰ ਖਾਂ ਉਹ ਆਪਣੀਆਂ ਫੌਜਾਂ ਲੈ ਕੇ ਇਧਰ ਨੂੰ ਜਾ ਰਿਹਾ ਮੁਹਿੰਮ ਤੇ। ਜਦੋਂ ਬਿਆਸ ਦਰਿਆ ਨੂੰ ਪਾਰ ਕਰਨ ਲੱਗਾ ਤਾਂ ਬਿਆਸ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ ਏ। ਇਹਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਤੰਬੂ ਲਗਾ ਕੇ ਬੈਠ ਜਾਓ, ਜਦੋਂ ਬਿਆਸ ਦਰਿਆ ਦਾ ਪਾਣੀ ਉਤਰੇਗਾ ਆਪਾਂ ਫੇਰ ਉਤਰਾਂਗੇ। ਫੌਜਾਂ ਬੈਠ ਗਈਆਂ, ਤੰਬੂ ਲੱਗ ਗਏ ਨੇ ਇਸ ਇੰਤਜ਼ਾਰ ਵਿੱਚ ਲੈ ਕੇ ਪਾਣੀ ਉਤਰੇਗਾ। ਪਰ ਕੀ ਵੇਖਦਾ ਏ ਅੱਲਾ ਯਾਰ ਖਾਂ, ਕੋਈ ਘੋੜੀ ਸਵਾਰ ਆ ਰਿਹਾ, ਘੋੜ ਸਵਾਰ ਬੜੀ ਕਾਲੇ ਕਦਮੀ ਆ ਰਿਹਾ ਏ, ਘੋੜੀ ਹਵਾ ਨਾਲ ਗੱਲਾਂ ਕਰਦੀ ਤੁਰੀ ਆਉਂਦੀ ਏ। ਵੇਖਦਿਆਂ ਵੇਖਦਿਆਂ ਇਹ ਘੋੜ ਸਵਾਰ ਨਜ਼ਦੀਕ ਪਹੁੰਚਿਆ ਏ, ਇਹ ਨਾ ਰੁਕਿਆ ਏ,
ਨਾ ਇਹਨੇ ਆਲਾ ਦੁਆਲਾ ਵੇਖਿਆ ਏ, ਨਾ ਬਿਆਸ ਦੇ ਚੜੇ ਹੋਏ ਪਾਣੀ ਨੂੰ ਵੇਖ ਕੇ ਡਰਿਆ ਏ। ਇਹ ਕੀ ਵੇਖਦਾ ਏ ਕਿ ਘੋੜੀ ਜਿਹੜੀ ਏ ਉਸ ਦੀ ਪਾਣੀ ਵਿੱਚ ਵੜੀ, ਵੇਖਦਿਆਂ ਵੇਖਦਿਆਂ ਬਿਆਸ ਦਰਿਆ ਨੂੰ ਪਾਰ ਕਰ ਗਿਆ। ਅੱਖਾਂ ਮਲ ਮਲ ਕੇ ਵੇਖਦਾ ਏ, ਕਿਤੇ ਮੈਂ ਸੁਪਨਾ ਤਾਂ ਨਹੀਂ ਵੇਖਦਾ, ਹੈਰਾਨ ਹੋ ਰਿਹਾ ਏ। ਪਰ ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਇਹ ਮੇਰੀਆਂ ਅੱਖਾਂ ਨੇ ਬਿਲਕੁਲ ਸਹੀ ਵੇਖਿਆ ਏ, ਤਾਂ ਫੇਰ ਉਸ ਅੱਲਾ ਪਾਕ ਦੇ ਚਰਨਾਂ ਚ ਢਹਿ ਪਿਆ ਏ, ਕਿਉਂਕਿ ਇਹ ਮੋਮਨ ਹੈ, ਮੁਸਲਮਾਨ ਹੈ। ਇਹਨੇ ਨਮਾਜ਼ ਗੁਜ਼ਾਰੀ, ਬੇਨਤੀ ਕੀਤੀ ਅੱਲਾ ਦੇ ਚਰਨਾਂ ਦੇ ਵਿੱਚ, ਯਾ ਅੱਲਾ ਆ ਜਿਹੜਾ ਤੂੰ ਮੈਨੂੰ ਸੀਨ ਵਿਖਾਇਆ ਏ, ਜਿਹੜਾ ਆ ਵਿਅਕਤੀ ਮੈਂ ਵੇਖਿਆ ਈ ਬਿਨਾਂ ਝਟਕ ਤੋਂ ਪਾਣੀ ਦੇ ਉੱਤੋਂ ਦੀ ਲੰਘ ਗਿਆ, ਇਹਦੇ ਦੀ ਘੋੜੀ ਜਿਹੜੀ ਹੈ ਬਿਨਾਂ ਡੁੱਬੇ ਤੋਂ ਬਿਨਾਂ ਝਟਕ ਤੋਂ ਪਾਣੀ ਨੂੰ ਪਾਰ ਕਰ ਗਈ ਹੈ, ਮੇਰੇ ਤੇ ਕਿਰਪਾ ਕਰ, ਇੱਕ ਵਾਰੀ ਇਹਨੂੰ ਮੋੜ ਕੇ ਲਿਆਵੇ, ਇਹ ਆ ਜਾਵੇ, ਮੈਂ ਇਹਦੇ ਪੈਰ ਫੜ ਲਵਾਂ, ਤੇ ਜਿੱਥੋਂ ਇਹਦੇ ਤੇ ਬਖਸ਼ਿਸ਼ਾਂ ਹੋਈਆਂ ਨੇ ਉਹ ਬਖਸ਼ਿਸ਼ਾਂ ਮੈਂ ਵੀ ਹਾਸਲ ਕਰ ਲਵਾਂ। ਗੁਰੂ ਪਿਆਰਿਓ, ਬੈਠੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਅਰਦਾਸ ਧੋਰੇ ਅੰਦਰੋਂ ਹੋਵੇ ਤਾਂ ਵਿਅਰਥੀ ਨਹੀਂ ਜਾਂਦੀ, ਖੁਦਾ ਮਨਜ਼ੂਰ ਕਰਤਾ ਹੈ। ਦੁਆ ਜਬ ਦਿਲ ਸੇ ਹੋਤੀ ਹੈ, ਲੇਕਿਨ ਮੁਸ਼ਕਿਲ ਤੋਂ ਇਹ ਹੈ ਕਿ ਜੇ ਬਹੁਤ ਮੁਸ਼ਕਿਲ ਸੇ ਹੋਤੀ ਹੈ। ਇਹਨੇ ਧੋਰੇ ਅੰਦਰੋਂ ਬੇਨਤੀ ਕੀਤੀ, ਰੱਬ ਨੇ ਸੁਣੀ ਹੈ, ਇਹ ਘੋੜ ਸਵਾਰ ਜਾਣੀ ਬਾਬਾ ਪਾਰੋ ਦੀ, ਆ ਸਾਹਮਣੇ ਘੋੜੀ ਤੇ ਅਸਵਾਰ ਹੋ ਕੇ ਆ ਰਹੇ ਨੇ, ਤੇ ਇਹਦੀ ਬੇਨਤੀ ਰੱਬ ਨੇ ਇੰਜ ਪ੍ਰਵਾਨ ਕੀਤੀ ਹੈ।

ਤੇਰੀ ਦੋਵੇਂ ਹੱਥ ਜੋੜ ਕੇ

adiós, Deus.

0: baba na vete kai.
1: اللہ یار ولو اللہ دے چرناں وچ کیتی ہوئی بینتی اللہ نے پروان کیتی جیڑی بینتی کیتی او دے مطابق اے دے نیتر ویکھ دے نے او کھوڑ سوار ٹریا ہونا اے گرو پیارے او سے پالی پھر اللہ دے چرناں وچ ٹہ پیا شکرانہ کیتا اے ਇੰਨੀ ਛੇਤੀ ਮੇਰੀ ਬੇਨਤੀ ਕਬੂਲ ਹੋਈ ਹੈ ਐ ਅੱਲਾ ਮੈਂ ਤਾਂ ਆਪਦਾ ਰੋਮ ਰੋਮ ਸ਼ੁਕਰਾਨਾ ਕਰਾਂ ਤਦ ਵੀ ਥੋੜਾ ਏ ਸੁਖਰੂ ਪਿਆਰਿਓ ਭਾਈ ਪਾਰੋ ਜੀ ਉਸੇ ਹੀ ਤਰ੍ਹਾਂ ਬਿਆਸ ਦਰਿਆ ਨੂੰ ਪਾਰ ਕਰਕੇ ਵਾਪਸ ਇਹਦੇ ਕੋਲ ਪਹੁੰਚ ਜਾਂਦੇ ਨੇ ਇਹ ਭਾਈ ਪਾਰੋ ਜੀ ਕਾਹਦੇ ਇਹਦੇ ਕੋਲੇ ਆਏ ਨਾ ਝੁੱਠਿਆ ਏ ਹੁੰਦਾ ਹੀ ਹੈ ਨਾ ਆਪਾਂ ਜਿਹੜੀ ਚੀਜ਼ ਮੰਗੀਏ ਸਤਿਗੁਰੂ ਜੀ ਨੇ ਹਜ਼ੂਰ ਅਰਦਾਸ ਕਰੀਏ ਜਦੋਂ ਆਪਣੀ ਅਰਦਾਸ ਪੂਰੀ ਹੁੰਦੀ ਹੈ ਆਪਾਂ ਨੂੰ ਦਾਤਾਂ ਮਿਲਦੀਆਂ ਨੇ ਤਾਂ ਅਥਾਹ ਖੁਸ਼ੀ ਹੁੰਦੀ ਹੈ ਆਪਾਂ ਪਰਦੇਸ ਨੂੰ ਆਉਣਾ ਹੈ ਜਦੋਂ ਕਿਤੇ ਵੀਜ਼ੇ ਦੀ ਅਰਦਾਸ ਕਰੀਏ ਵੀਜ਼ਾ ਮਿਲ ਜਾਵੇ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਕਿਵੇਂ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਦੱਸ ਦੱਸ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਬੱਚੇ ਨੂੰ ਖਿਡਾਉਣਾ ਮਿਲ ਜਾਵੇ ਉਹ ਨੱਚ ਉੱਠਦਾ ਏ ਕਹਿਣ ਤੋਂ ਮੁਰਾਦ ਜਿਹਦੀ ਮੁਰਾਦ ਪੂਰੀ ਹੋ ਜਾਵੇ ਜੋ ਉਹ ਚਾਹੁੰਦਾ ਏ ਉਹਨੂੰ ਉਹ ਚੀਜ਼ ਮਿਲ ਜਾਵੇ ਤਾਂ ਉਸ ਦੀ ਖੁਸ਼ੀ ਦੀ ਹੱਦ ਜਿਹੜੀ ਹੈ ਉਹ ਨਹੀਂ ਰਹਿੰਦੀ ਆਪਾਂ ਕਿਆਸ ਰਾਈ ਲਾ ਸਕਦੇ ਹਾਂ ਕਿ ਕਿੰਨੀ ਖੁਸ਼ੀ ਹੁੰਦੀ ਏ ਇਸੇ ਤਰ੍ਹਾਂ ਹੀ ਇਹ ਜਲੰਧਰ ਦਾ ਸੂਬੇਦਾਰ ਅੱਲਾ ਯਾਰ ਖਾਂ ਖੁਸ਼ੀ ਦੇ ਆਲਮ ਦੇ ਵਿੱਚ ਹੈ ਤੇ ਜਦੋਂ ਭਾਈ ਪਾਰੋ ਜੀ ਲਾਗੇ ਆਏ ਚਰਨ ਫੜ ਲੈ ਘੁੱਟ ਕੇ ਕਹਿੰਦਾ ਅੱਲਾ ਦਿਆ ਪਿਆਰਿਆ ਮੈਂ ਤਾਂ ਬੜੇ ਹੀ ਬੇਸਬਰੀ ਦੇ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਸਾਂ ਮੈਂ ਅੱਲਾ ਦਿਆ ਚਰਨਾਂ ਚ ਬੇਨਤੀ ਕੀਤੀ ਕਿ ਉਹ ਮੈਨੂੰ ਤੁਹਾਡੇ ਨਾਲ ਮਿਲਾ ਦੇਣ ਤੁਸੀਂ ਮੁੜ ਕੇ ਆਇਓ ਹੋ ਮੇਰੇ ਤੇ ਇਹ ਕਿਰਪਾ ਹੋਈ ਹੈ ਅੱਲਾ ਦੀ ਬਸ ਮੈਂ ਉਨ੍ਹਾਂ ਚਿਰ ਤੁਹਾਡੇ ਚਰਨ ਨਹੀਂ ਛੱਡਣਗੇ ਜਿੰਨਾ ਚਿਰ ਤੁਸੀਂ ਇਹ ਨਹੀਂ ਬਖਸ਼ਿਸ਼ਾਂ ਕਰਦੇ ਕਿ ਆਹ ਜਿਹੜੀ ਬਖਸ਼ਿਸ਼ ਤੁਹਾਨੂੰ ਮਿਲੀ ਹੈ ਉਹ ਕਿੱਥੋਂ ਮਿਲੀ ਹੈ ਭਾਈ ਪਾਰੋ ਜੀ ਨੇ ਬੜੇ ਹੀ ਪਿਆਰ ਦੇ ਨਾਲ ਆਖਿਆ ਪਿਆਰਿਆ ਇਹ ਸਾਰੀਆਂ ਬਖਸ਼ਿਸ਼ਾਂ ਮੈਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਮਿਲੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਤੀਸਰੇ ਵਾਰਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆ ਸਾਹਮਣੇ ਨਗਰ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਗ ਲਾ ਰਹੇ ਨੇ ਉੱਥੇ ਬਖਸ਼ਿਸ਼ਾਂ ਕਰ ਰਹੇ ਨੇ ਅੱਛਾ ਫਿਰ ਮੈਨੂੰ ਵੀ ਉਹਨਾਂ ਦੇ ਕੋਲ ਲੈ ਜਾਓ ਗੁਰੂ ਪਿਆਰਿਓ ਮਨ ਦੇ ਅੰਦਰ ਫੁੱਟਿਆ ਇਹ ਰੱਬੀ ਪਿਆਰ ਨੈਣਾਂ ਵਿੱਚੋਂ ਪਰਲ ਪਰਲ ਵਗਦੇ ਅਥਰੂ ਭਾਈ ਪਾਰੋ ਜੀ ਉਸੇ ਪਲ ਬਖਸ਼ਿਸ਼ਾਂ ਕਰਦੇ ਨੇ ਕਹਿੰਦੇ ਪਿਆਰਾ ਧੀਰਜ ਰੱਖ ਹਾਂ ਮੈਂ ਸਤਿਗੁਰਾਂ ਦੇ ਹਜ਼ੂਰ ਲੈ ਕੇ ਜਾਂਦਾ ਹਾਂ ਤੇ ਗੁਰੂ ਪਿਆਰਿਓ ਬਖਸ਼ਿਸ਼ ਵਰਤ ਗਈ ਗੁਰੂ ਦੀ ਇਹ ਖਿੱਚ ਸਾਰੀ ਗੁਰੂ ਪਾਉਂਦੇ ਨੇ ਇਹ ਜੋ ਪੂਰਬਲੇ ਬੀਜ ਹੁੰਦੇ ਨੇ ਨਾ ਸਾਡੇ ਕਰਮਾਖਣ ਸਾਹਮਣੇ ਖੇਤ ਦੇ ਵਿੱਚ ਪਏ ਉਹ ਬੀਜ ਪੁੰਗਰਦੇ ਨੇ ਉਦੋਂ ਹੀ ਬਖਸ਼ਿਸ਼ਾਂ ਵਰਤਦੀਆਂ ਨੇ ਸੋ ਇਹ ਅੱਲਾ ਯਾਰ ਦੇ ਕਰਮਾਂ ਸਦਨੇ ਖੇਤ ਦੇ ਵਿੱਚ ਪੂਰਬਲੀ ਬੰਦਗੀ ਦਾ ਭਗਤੀ ਦਾ ਬੀਜ ਪੁੱਗ ਰਿਹਾ ਏ ਉਹਦੇ ਤੇ ਬਖਸ਼ਿਸ਼ਾਂ ਵਰਤੀਆਂ ਨੇ ਤੇ ਭਾਈ ਪਾਰੋ ਦੀ ਇਸ ਅੱਲਾ ਯਾਰ ਖਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲੈ ਕੇ ਜਾਂਦੇ ਨੇ ਤੇ ਉਹਦੇ ਤੇ ਬਖਸ਼ਿਸ਼ਾਂ ਇੰਜ ਵਰਤਦੀਆਂ ਨੇ

ਅਨਾ ਯਾਰ ਨੂੰ ਲੈ ਕੇ ਪਾਰੋ ਗੁਰੂ ਚਰਨਾਂ ਵਿੱਚ ਆਏ, ਅਨਾ ਯਾਰ

ਹੱਥ ਪਰ ਕਿਰਪਾ ਕੀਤੀ ਨਿਗਾਹ ਮੇਰ ਦੀ ਪਾਏ ਮਰਦਾਸ ਗੁਰ ਕਿਰਪਾ ਕੀਤੀ ਨਿਗਾਹ ਮੇਰ ਦੀ ਪਾਏ

ਸਤਿਗੁਰ ਨੇ ਮਾਣ ਬਖਸ਼ਿਆ ਨਾਲ ਕਲੇਜੇ ਲਾਏ, ਫਿਰ ਸਤਿਗੁਰ ਨੇ ਮਾਣ ਬਖਸ਼ਿਆ

ਮਾਣ ਬਖਸ਼ਿਆ ਨਰਕ ਲੈ ਕੇ ਲਾਏ ਉਹ ਫਿਰ ਸਤਿਗੁਰ ਨੇ ਮਾਣ ਬਖਸ਼ਿਆ।

ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ, ਉਹਨਾਂ ਨੇ ਉਸ ਪਾਰਸ ਦੀ ਨਿਆਈ ਇਸ ਲੋਹੇ ਨੂੰ ਸੋਨਾ ਬਣਾ ਦਿੱਤਾ, ਕੰਚਨ ਬਣਾ ਦਿੱਤਾ ਕਿ ਐਸੀ ਬਖਸ਼ਿਸ਼ ਵਰਤੀ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ ਪ੍ਰਚਾਰ ਲਈ ਤਾਂ ਉਸ ਵੇਲੇ ਇਹ ਜਲੰਧਰ ਦੇ ਸੂਬੇਦਾਰ ਅੱਲਾ ਯਾਰ ਨੂੰ ਵੀ ਇੱਕ ਮੰਜੀਦਾਰ ਥਾਪਿਆ ਗਿਆ, ਮੰਜੀਦਾਰ ਬਣੇ, ਵੱਡੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ। ਸੁਗਰੂ ਪਿਆਰਿਓ, ਜਿਹੜਾ ਆਪਣੀ ਹੋਮੇ ਨੂੰ ਮਾਰ ਕੇ ਆਪਾਂ ਮਾਰ ਕੇ ਸਾਹਿਬ ਦੇ ਚਰਨਾਂ ਦੇ ਨਾਲ ਜੁੜਦਾ ਏ, ਗੁਰੂ ਵੱਡੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਨੇ, ਝੋਲੀਆਂ ਭਰਦਿਆ ਕਰਦੇ ਨੇ, ਉਹਨਾਂ ਦੀਆਂ ਨਜ਼ਰਾਂ ਤਾਂ ਹਰਨ ਭਰਨ ਜਾ ਕੇ ਨੇਤਰ ਫੋਰ, ਇੱਕ ਅੱਖ ਦੇ ਚਮਕਾਰੇ ਦੇ ਵਿੱਚ ਹੀ ਭੰਡਾਰਾਂ ਦੇ ਭੰਡਾਰ ਸਤਿਗੁਰੂ ਜੀ ਭਰ ਦਿੰਦੇ ਨੇ। ਸੁਗਰੂ ਪਿਆਰਿਓ, ਇੰਨੀਆਂ ਬੇਨਤੀਆਂ ਦੇ ਨਾਲ ਖਿਮਾ ਦੇ ਜਾ ਚਖਾ, ਅਣਗਿਣਤ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ, ਭੁੱਲਾਂ ਨਾ ਚਿਤਾਰਿਓ, ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਓ, ਬੇਨਤੀ ਕਰਿਓ ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਤੁਸੀਂ ਇਤਿਹਾਸ ਦਾ ਮਾਣ ਕੀਤਾ ਏ।

ਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਦਾਨ ਦਾਨ ਗੁਰਸਿੱਖੀ ਜੀਵਨ ਬਖਸ਼ਣ। ਆਓ ਪਿਆਰ ਦੇ ਨਾਲ ਆਪਾਂ ਸਲੋਕ ਦੀ ਸਾਂਝ ਕਰੀਏ, ਸ਼ੁੱਧ ਦੀ ਇਕਾਗਰਤਾ ਬਣਾ ਕੇ ਆਪਾਂ ਰਲ ਕੇ ਸਲੋਕ ਪੜ੍ਹਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰਿਆ ਘਰ ਨੌਨ ਧਿਆਵੇ ਧਾਏ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਤੇ ਸਭ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਹਨਾਂ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਨਿਡਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਧਰਮ ਨਿਹਾਰੇ ਸਿੱਖੀ ਕੇਸਾ ਸਵਰਸ ਸਿੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਜੀ ਤੇ ਫਤਿਹ ਬਿਰਦ ਕੀ ਪਾਏ ਪਾਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਪੁੰਗੇ ਯੁਗ ਹੋ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੇ ਵਾ ਮਤ ਉੱਚੀ ਮਤ ਪਤ ਕਰ ਅਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕਿ ਮਾਨ ਤਾਣਿਓ ਕਿ ਤਾਰਨ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਢਾਡੀ ਜਿੱਥੇ ਰਹੇ ਮਹਾਰਾਜ ਜੀ ਗੁਰੂ ਜਸ ਸਰਵਣ ਕਰਵਾਇਆ ਗਿਆ ਕਿਰਪਾ ਕਰਨੀ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਗੁਰੂ ਦਾ ਜਸ ਗਾਇਨ ਕਰਦੇ ਹੋਈਆਂ ਬੇਅੰਤ ਪੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸਿੱਖਤਾਂ ਦੇ ਹਿਰਦਿਆਂ ਤੇ ਵਸਾਉਣਾ ਜਾਂ ਸਿੱਖਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰ ਕੁਰ ਨਾਮ ਦਾਲ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸਿੰਘਤਾ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਬੇਅੰਤ ਮਹਿ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਲਟ ਪੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਬਰਕਤਾਂ ਪਾਉਣੀ ਆਪ ਜੀ ਦਰ ਘਰ ਦੇ ਸੇਵ ਬੀਬੀ ਨਿਰਮਲ ਕੌਰ ਪਰਿਵਾਰ ਵੱਲੋਂ $500 ਗੁਰੂ ਘਰ ਦੀ ਬਿਲਡਿੰਗ ਵਾਸਤੇ ਸੇਵਾ ਕੀਤੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਘਰ ਦੇ ਸੇਵਕ ਸਰਦਾਰ ਨਰਿੰਦਰਜੀਤ ਸਿੰਘ ਜੀ $101 ਗੁਰੂ ਘਰ ਵਾਸਤੇ ਭੇਟਾ ਕਰਨ ਕਿਰਪਾ ਕਰਨੀ ਪਰਿਵਾਰ ਦੇ ਮਹਾਰਾਜ ਜੀ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਮਹਾਰਾਜ ਜੀ ਲੰਬੀਆਂ ਉਮਰ ਬਖਸ਼ਿਸ਼ ਕਰਨੀਆਂ ਦੇਰ ਉੱਤੇ ਦੀ ਦਾਨ ਬਖਸ਼ਿਸ਼ ਕਰਨੇ ਬੱਚੀ ਰੂਪਾ ਰੂਬੀ ਦੀ ਮਹਾਰਾਜ ਜੀ ਦੇਹ ਰੋਗਤਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਬੱਚੀ ਰੂਪੀ ਜੀ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਲਈ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦਰ ਘਰ ਦੇ ਸੇਵਕ ਸਰਦਾਰ ਹਰਭਜਨ ਸਿੰਘ ਜੀ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਨੇ ਗੁਰੂ ਘਰ ਵਾਸਤੇ $100 ਭੇਟਾ ਕੀਤੀ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਘਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ
ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਪੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨਾ,

ਸੋਨਿਹਾਰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾਰਾ ਗੋੜੀ ਦੀ ਕੀ ਮਹੱਲਾ ਪਹਿਲਾ, ਗੋਹਨਕਾਰੀ ਸਤਿਗੁਰੂ ਪ੍ਰਸਾਦ ਜੇ ਘਰ ਕਿਰਤੀ ਆਖੀਏ, ਕਿਰਤੀ ਕਾ ਹੋਈ ਵਿਚਾਰੋ, ਸਤਿਗੁਰ ਗਾਓ ਸੋਹਿਲਾ ਸਿੰਘ ਸਿਮਨ ਹਾਰੋ, ਤੁਮ ਗਾਵੋ ਨਿਰਭਉ ਮੇਰੇ ਦੁਖੋ ਕਾ ਚੋਲਾ, ਵਾਰੀ ਜਿਸ ਵੇਲੇ ਸਦਾ ਸੋਏ ਰਹਾਓ, ਨਿਤ ਨਿਤ ਜੀੜੇ ਸਮਾਧਿਅਮ ਦੇਖ ਗਦੀ ਮਨਹਾਰ, ਤੇਰੇ ਨਾਨੀ ਕੀਮਤ ਨਾ ਪਵੈ ਸਿੱਧਾ ਤੇ ਗੁਣ ਸਮਾਨ, ਸੰਬਰ ਸਾਹਾ ਲਿਖਿਆ ਮਿਲ ਕਿਰਪਾਵ, ਤੇਰੀਆਂ ਚੋਂ ਹੋਵੇ ਸਾਹਿ ਸੋਮੇਲ, ਘਰ ਘਰ ਇਉਂ ਪਹੁੰਚਾ, ਸੁਧਰੇ ਨਿਤ ਪਹੁੰਚਤ ਮਹਾਰਾ, ਸਿੰਘ ਨਾਨਕੇ ਦੇ ਆਮਰਾ ਆਸਾ ਮੰਗਲਾ ਪੈਰਾ, ਛੇ ਘਰ ਛੇ ਗੁਰ ਛੇ ਉਦੇਸ਼ ਗੁਰ ਬਾਬਾ ਜੀ, ਘਰ ਕਰਤੇ ਕਿਰਤ ਹੋਏ ਸੋ ਕਰ ਰਾਗ ਵਡਾਏ ਚੋਣ ਰਹਾਓ, ਵਿਸ ਵੇ ਸੱਸੀਆਂ ਘੜੀਆਂ ਪੈਰਾਂ, ਸੱਤੀ ਵਾਰੀ ਮਾਉ ਗੋਆ, ਸੂਰਜ ਏਕ ਰੁਸਨ ਗੁਣਾਨ ਕਰਤੇ ਕੇ ਕਿਸੇ ਵਿਚਨਾਨ ਚਨਾਨ ਕੀਮਤਾ ਪੈਲਾ, ਗਗਨ ਮੈਂ ਥਾਲ ਰਾਵ ਚੰਦ ਦੀਪ ਦੀ ਤਾਰ ਕਾਮ, ਧੂਪ ਮਹਾਨ ਲੋ ਪੰਗ ਚੋਰ ਪਰੇ ਚੋਲ ਕਮਰਾਈ, ਫਲੰਤ ਜੋਤੀ ਕੈਸੀ ਆਰਤੀ ਹੋਏ, ਭਾਵ ਖਣਨਾ ਤੇਰੀ ਆਰਤੀ, ਅਨਹਤਾ ਸੁਖਿਆ ਤੇਰੀ ਨਾ ਆਉ, ਸਹਿਜ ਤਾਉ ਮੈਂ ਮਨ ਮੈਂ ਹੈ, ਤੋਈ ਤੋਈ ਸਹਿਜ ਮੂਸਨ ਮੈਂ ਇੱਕ ਤੋਹੀ, ਸਹਿਜ ਪਦ ਵਿਮਲ ਮਨ ਏਕ ਪਦ ਗੰਗ ਦੀ, ਸਹਿਜ ਤਰਗੰਦੀ ਤਬ ਮੋਹੀ, ਸਭ ਮੈਂ ਜੋਤ ਜੋਤ ਮੈਂ ਕੋਈ, ਕਿਸੇ ਚੰਨ ਥੰਮੇ ਚਾਨਣ ਹੋਈ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਭਾਵ ਹੈ ਸੋ ਵਾਪਸੀ ਹੋਏ, ਹਰ ਚਰਨ ਕਮਲ ਮਕਰਮ ਲੋ ਵਿਸ਼ਮਨੋ ਰਹਾਉ, ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ, ਜੋ ਜੋ ਚੰਗਾ ਚੁਭੈ ਦੁਖਾ ਮੈਂ ਨਿਕਾਲ ਸਹਿਣ ਤਿੰਦਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਤੁਝ ਜਨ ਮਰਨ ਬੋ ਖੰਡਾ ਹੈ, ਅਬ ਨਾ ਚੇ ਪੁਰਖ ਪਾਇਆ ਪਰਮੇਸ਼ਰ, ਪੋ ਸੋਭ ਖੰਡ ਪ੍ਰੈ ਮੰਡਾ ਹੈ, ਹਮ ਗਰੀਬ ਮੁਸ਼ਕਿਲ ਪ੍ਰਭ ਤੇਰੀ, ਹਰਿ ਰਾਖ ਰਾਖ ਗੁਰ ਵਡਾ ਹੈ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮ ਏ ਹੀ ਸੁਖ ਮੰਡਾ ਹੈ, ਰਾਗ ਗੋੜੀ ਪੂਰਬੀ ਮਹੱਲਾ ਬਿਨਵਾਮ, ਕਰੋ ਬਿਨੰਤੇ ਸੁਣੋ ਮੇਰੀ ਨੀਤਾ, ਸੰਕਟ ਵੇਲਾ ਨੀਆ ਖਾਟ ਚਲੋ ਹੱਲਾ, ਆਗੇ ਬਸੰ ਸੁਵੇਲਾ, ਔਦ ਘਟੈਦ ਨਸਰੇ ਨਾਰੇ, ਮਨ ਗੁਰ ਮੇਰੇ ਕਾਜ ਸਵਾਰੇ, ਰਾਹੁ ਦੇਵ ਸੰਸਾਰ ਵਿਕਾਰ ਚੰਚੇ, ਮੈਂ ਤੁਰਿਓ ਬ੍ਰਹਮ ਗਿਆਨੀ, ਕਿਸੈ ਜਗਾਇ ਪਿਆ ਦੇਵਰਾ ਸਕਤ ਕਥਾ ਤੁਮ ਜਾਣੀ, ਜਾ ਕੋ ਆਏ ਸੋਜ ਵਿਆਜੋ, ਹਰ ਗੁਰ ਤੇ ਮਨਾਹਿ ਵਸੇਰਾ, ਨਿਜ ਘਰ ਮਹਿਲ ਪਾਹੁ ਸੁਖ ਸਹਿਜੇ, ਬਹੁਰ ਨਾ ਹੋਏ ਗੋਪੀਰਾ।

ਅਰਦਾਸ ਇੱਕ ਅਰਦਾਸ ਪਾਠ ਕੀ ਗੁਰ ਰਾਮਦਾਸ ਰੱਖ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨ ਸਕੈ ਵਿਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੱਜ ਦੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਦਾ। ਪਾਵਨ ਪਵਿੱਤਰ ਸ੍ਰੀ ਮੁਖਵਾਕ ਆਪ ਜੀ ਨੇ ਸਰਵਨ ਕੀਤੇ ਹਨ। ਧਨਾਸਰੀ ਰਾਗ ਅੰਦਰ ਸਤਿਗੁਰਾਂ ਦੇ ਮੁਬਾਰਕ ਅੰਗ 675 ਅਤੇ 76 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰੂ ਦਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਗਿਆ। ਇਹ ਪਾਵਨ ਪਵਿੱਤਰ ਸ਼ਬਦ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੀ ਬਖਸ਼ਿਸ਼, ਇਹੀ ਮਿਹਰਾਮਤ ਕੀਤੀ ਹੈ ਕਿ ਹੇ ਗਰੀਬ ਨਿਵਾਜ, ਮੇਰੇ ਸਵਾਮੀ ਸਤਿਗੁਰੂ ਮਾਲਕ ਦਾਤਾਰ ਜੀਓ, ਆਪ ਜੀ ਦੀਨਾਂ ਦੇ ਦਰਦਾਂ ਨੂੰ ਨਿਵਾਰਨ ਵਾਲੇ, ਦੁੱਖਾਂ ਨੂੰ ਹਰਨ ਵਾਲੇ ਹੋ। ਜੋ ਆਪ ਜੀ ਦਾ ਸੇਵਕ ਬਣ ਜਾਂਦਾ ਹੈ, ਦੀਨ ਦਰਦ ਦੀ ਆਪ ਜੀ ਨਿਵਿਰਤੀ ਕਰ ਦਿੰਦੇ ਹੋ। ਪਰਮੇਸ਼ਵਰ ਦਾ ਨਾਮ, ਸਾਧੂ ਦੀ ਸੰਗਤ ਵਿੱਚ ਬੈਠ ਕੇ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਅਰਾਧਿਆ ਜਪਿਆ ਧਿਆਇਆ ਜਾਂਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਸਦਕਾ ਫਿਰ ਕੋਈ ਹੋਰ ਸੰਜਮ, ਹੋਰ ਕੋਈ ਉਪਾਅ, ਹੋਰ ਕੋਈ ਤਰੀਕਾ ਅਪਣਾਉਣਾ ਨਹੀਂ ਪੈਂਦਾ। ਸਾਧੂਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਵਿੱਚੋਂ ਹੀ ਇਹ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ, ਵਾਹਿਗੁਰੂ ਆਪ ਤਰਨ ਤਾਰਨ ਹੈ, ਜੀਵਾਂ ਦਾ ਉਧਾਰ ਕਰਨ ਵਾਲਾ ਹੈ। ਜੋ ਵੀ ਉਸ ਦੀ ਸੰਗਤ ਵਿੱਚ ਆਉਂਦਾ ਹੈ, ਗੁਰਮੁਖਾਂ ਦੀ ਸੰਗਤ ਵਿੱਚ ਬੈਠਦਾ ਹੈ, ਉਹ ਲੋਕ ਅਤੇ ਪਰਲੋਕ ਨੂੰ ਸੁਹੇਲਾ ਕਰ ਲੈਂਦਾ ਹੈ। ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਪਿਆਰਿਆਂ ਦੇ ਚਰਨਾਂ ਵਿੱਚ ਬੈਠਣਾ ਇਹੀ ਅਸਲ ਪੂੰਜੀ ਹੈ, ਇਹੀ ਅਸਲ ਦੌਲਤ ਹੈ। ਜਿਸ ਨੂੰ ਮਿਲਦੀ ਹੈ ਉਹ ਵਡਭਾਗਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋਂ ਨਾਮ ਦਾ ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਗੁਰਦੇਵ ਜੀ ਨਿਵਾਜ ਦੇਣ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੌੜੀ ਸੁਖਮਨੀ।

ਅੰਮ੍ਰਿਤ ਮਾਹੀ ਸਮਾਏ, ਰੱਬ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰਹਿ ਸੇ ਬੇ ਮੋਹਤਾਜੇ, ਪ੍ਰਭ ਕਉ ਸਿਮਰਹਿ ਸੇ ਸਰਵ ਕੇ ਰਾਜੇ, ਪ੍ਰਭ ਕਉ ਸਿਮਰਹਿ ਸੇ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ, ਸਿਮਰਨ ਤੇ ਲਾਗੀ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ, ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ, ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕਉ ਸਿਮਰਹਿ ਤਿਨ ਅਣਦਕ ਨੇਰੇ, ਪ੍ਰਭ ਕਉ ਸਿਮਰਹਿ ਬਸਹਿ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨੂਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਿਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ, ਅਨਿਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜਿਹੋ ਮਾਰਗ ਇਹੋ ਜਾਤ ਕੇਲਾ, ਤੈ ਹਰ ਨਾਮ ਸੰਗ ਹੂਤ ਸੁਹੇਲਾ, ਐਸਾ ਦਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪ ਤਹਿ ਪਾਰ ਪਰਾਹੀ, ਅਨਿਕ ਬਿਗਨ ਜਹ ਆਏ ਸ਼ੰਗਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹ ਮਾਰ ਕੇ ਗਨ ਜਾਹੇ ਨ ਕੋਸਾ, ਹਰ ਕਾ ਨਾਮ ਮੂਹਾਂ ਸੰਗ ਤੋਸਾ, ਜਿਹ ਪੈਡੈ ਮਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਹ ਪੰਥ ਤੇਰਾ ਕੋ ਨਾ ਸੁਈਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂੰ,

ਕਲ ਖਜੀਨਾ ਹਰ ਧਨ ਜਨ ਕੋ ਵਾਹ ਪ੍ਰਭ ਦੀਨਾ ਹਰ ਹਰ ਜਨ ਕੈ ਊਠ ਸੁਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾ ਤਿਉ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸੁਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗੁਰ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ ਸਰੀਰ ਕਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਿਕਸੁ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਉ ਭੀ ਹੋਮੈ ਮਹਿਲ ਨ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨ ਮਨ ਤੇ ਉੱਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗਨਿ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਜੈ ਛੂਟ ਸੁਨਾਹੀ ਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿੰਨ ਹੀ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉ ਮੈਂ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨ

ਸਾਸ ਪ੍ਰਭ ਤੂੰ ਮੈਂ ਧਿਆਵਾਂ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ। ਏਕੋ ਟੇਕੋ ਆਧਾਰ, ਨਾਨਕ ਮੰਗੈ ਨਾਮ ਪ੍ਰਸਾਰ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਭਾਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾਸ ਅੰਦਿਨ ਨਿਵਲਾਗ। ਵਿਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰੱਤੇ ਸੁਖ ਹੋਏ। ਸੇਵ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵ ਕਿਨੂੰ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ। ਇਛ ਪੁੰਨੀ ਸਰਧਾ ਸਭ ਪੂਰੀ, ਰਬ ਰਹਿਆ ਸਤਸੰਗ ਹਜੂਰੀ। ਜਿਸ ਕਾ ਸਾਥ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਬਿਖਤੀ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪੋ ਅਵਰਹ ਨਾਮ ਜਪਾਵੋ। ਭਗਤ ਭਾਈ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ। ਸਰਬ ਕਲਿਆਣ ਸੁਖ ਨਿਤ ਨਾਮ, ਬੂੜਤ ਜਾਤ ਪਾਏ ਬਿਸਰਾਮ। ਸਗਲ ਦੁਖਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੇ ਅੰਤਰ ਹੀ ਸੁਆਓ। ਨੇਤਰ ਉਪੇਖ ਦਰ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸਤੀ ਜੈ ਕਰ ਮਯਾ, ਗੁਰ ਪ੍ਰਸਾਦ ਨਾਮ ਜਪ ਲਇਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਈ ਲਾਵੈ ਮਨਹੀਤ। ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਵੋ ਨਿਵਾਸ, ਸਰਬ ਸੂਖ ਨਾਨਕ ਪ੍ਰਗਾਸ। ਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ, ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਅਕਾਰ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੁਤਾ। ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕੇ ਸੰਕ ਮਾਤ। ਜਬ ਇਸਕਾ ਵਰਣ ਚਿਹਨਾ ਜਾਪਤ, ਤਬ ਹਰਖ ਸੋ ਕਹੁ ਕਿਸੈ ਬਿਆਪਤ। ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ। ਆਪਨ ਖੇਲਾ ਵਰ ਤੀਜਾ, ਨਾਨਕ ਕਰਨੈ ਹਾਰ ਨ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੁ ਕਿਸ ਕੋ ਬਨੀ। ਜਬ ਇਕੈ ਹਰਗਮ ਅਪਾਰ, ਤਬ ਨਰਕ ਸੁਰ ਕਉ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਕਤ ਕਹੋ ਕਿਤ ਠਾਏ। ਜਬ ਆਪ ਹੈ ਆਪ ਆਪਣੀ ਜੋ ਧਰੈ, ਤਬ ਕਵਨ ਨਿਡਾਰ ਕਵਨ ਕਤ ਡਰੈ। ਆਪਨ ਚਲਤਾਵ ਕਰਨੇ ਹਾਰ,
नानक ठाकुर अगम अपार। अविनाशी सुख आपने आसन, तै जन्म मरण कहो कहा बिनासन। जब पूर्ण करता प्रभ सोए, तब जम की त्रास कहो किस होए। जब अभिगत अगोचर प्रवेका, तब चित्रगुप्त किच पूछत लेखा। जब नाथ निरंजन गोचर गा दे, तब कौन छुट्टे कौन बंधन बाधे। आपन आप आप ही अचर जा, नानक आपन रूप आप ही उपर जा। जह निर्मल पुरख पुरख पत होता, तह बिन मैल कहो क्या तोता। जह निरंजन निरंकार निर्वाण, तह कौन कौमान कौन अभिमान। जय स्वरूप केवल जगदीश, तय चल छिद्र लगत को कीस। जय ज्योत स्वरूपी ज्योत संग समावै, तय किसे भू कवन तृप्तावै। करन करावन करने हार, नानक करते का नाही सुमार। जब अपनी शोभापन संग बनाई, तब कवन माए बाप मित्र सुत पाई। जय सर्व कलाया पै परवीन, तै वेद कतेव कहा को चीन। जब अपने आप आपुर तारै, तो सगन अपसगन कहा विचार। ये अपन ऊच अपन आप नीरा, तै कौन ठाकुर कौन कही है चेरा। विस्मन विस्म रहे विस्मात, नानक अपनी गत जान हुआ। जय अचल अचेद भेद समाया, ऊहा किसै व्यापत माया। आपस को आप आदेश, त्यों गुण का नाही प्रवेश। जय कहे एक भगवंता, तै कौन चिंत किस लागे चिंता। ये अपना पाप त्यारा, तै कौन कथै कौन सुनने हारा। बहु बेअंत ऊच ते ऊचा, नानक आपस को आपह पहुँचा। जया प्रच्यो परपंचकार, त्यो गुण मैं किन्नो विस्तार। पापुन तै पही कहावत, को नरक को सुर्ग वंचावत। आल जाल माया जंजाल, हौ मैं मोह परम पै पहार। तूक सूख मान अपमान, अनेक प्रकार कियो बखियान। अपन खेल आप कर दिखै, खेल संकोचै तो नानक कै। जय अभिगत भगत है आप, जय

ਆਪੇ ਕੌਤ ਕਰੇ ਅਣਦ ਚੂਜ, ਆਪੇ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪ ਨਾ ਇਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ।

ਦੂਜਾ ਕਹਿ ਦਿਸ਼ਟਾ ਰਾਸ਼ਟਰਪਤੀ ਆਪ ਕਥੈ ਆਪ ਸੁਨ ਨਿਹਾਰ ਆਪਹਿ ਇਕ ਆਪ ਵਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੈ ਲੈ ਸੁਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੂਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ।

ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰਹੇ ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲੈ ਜੀ ਇਨ ਬਹੁ ਭਾਤ ਜੋ ਜੋ ਰਚਿਓ ਸੋ ਤਿਸਹਿ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕੈ ਨਾਏ ਕਿਸਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਭੇਖੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ

ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈ ਤੁਮ ਕਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਗ੍ਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ, ਤੁਮਹਿ ਛਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ, ਆਪ ਹੱਥ ਦੈ ਮੁਝੈ ਉਬਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹਉ ਰੱਛਾ, ਰਾਖ ਲੇ ਹੋ ਮੋਹੇ ਰੱਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸੇਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਸ਼ਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਾਦ ਕੀਓ, ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਾਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨਿਲ ਅਨਾਦ ਅਸੰਭ, ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਾਸ਼ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੇ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕਿਨੀ, ਉਤ ਭੁਜ ਖਾਨ ਬਹੁਰ ਰਾਜ ਦੀਨੀ, ਕਹੂ ਹੂਲ ਰਾਜਾ ਹਵੈ ਬੈਠਾ, ਕਹੂ ਸਿਮਟ ਭਇਓ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਬਟਾਰੇ, ਜੋ ਕਲ ਕੋ ਇਕ ਬਾਰ ਤਿਆ ਹੈ, ਤਾਕੇ ਕਾਲ ਨਿਕਟ ਨਹਿ ਆਇ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਕੇ ਤਾਪ ਤਨਕ ਮੋਹਰ ਹੋ, ਰਿਦ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ, ਜਿਨ ਨਾਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇ ਤੁਮੈ ਸਰਣ ਤਿਹਾਰੀ, ਆਪ ਹੱਥ ਦੈ ਲਿਹੋ ਉਬਾਰੀ,
सर्ब ठाउर मोहो सहाई, दोष्ट दोख ते लेहो बचाई। कृपा करी हम पर जगमाता, ग्रंथ करा पूर्ण सोभराता। किल बिख सकल देह को हरता, दुष्ट दोखियन को शाय करता। श्री अस तुज जब भये दयाला, पूरन करा ग्रंथ तत्काला। मन बांशत फल पावै सोई, दुख नत सह व्यापत कोई। अड़िल सुने गुंग जो जाहे, सो रसना पावई। सुने मूड चित लाए, चतुरता आवई। दुख दर्द पाओ निकट ना, तिन नर के रहा। हो जो जाती एक बार, चौपाई को का है चौपाई। संबत सत्रह सहस पण जय, अर्ध सहस फुन तीन कहि जय। भाद्रव सुदी अष्टमी रविवारा, तीर्थ द्रव ग्रंथ सुधारा। सवैया पाए गहे जब ते तुमरे, तब ते को आंख तरे नहीं आन्यो। राम रहीम पुराण कुरान, अनेक कहे मत एक न मान्यो। सिमरत शास्त्र वेद सब, बहु भेद कहे हम एक न जान्यो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ। ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵਹ ਹਰੀ ਕੇਰਾ, ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ, ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ ਪੰਚ ਦੂ

ਕਹੈ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰ ਅਹੋ ਜਿਨਕਾ ਮੂੰਹ ਟੁੱਟਾ, ਤਿਨਕਾ ਸ਼ਬਦ ਸਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਤਿਤ ਦੁਆਰੈ ਪਾਈਐ, ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹੈ ਨਾਨਕ ਸੁਣਹੋ ਸੰਤੋ ਹੋ, ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਕਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾਏ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲਾਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆ ਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾ ਵਹੇ, ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭ ਆਈਆ, ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿ ਜੈ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗਾ ਹੋ, ਹਰ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵਜਾਏ, ਜੀ ਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਉਹ ਤਾਂ ਮੈਲੇ, ਤਿਨੀ ਜਨਮ ਜੀਉਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲਗਾ, ਮਰਨ ਮਨ ਹੋਵੇ ਸਾਰਿਆ,
ਵੇਦਾਂ

ਹੈ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਹਰੋਂ ਹੋ ਨਿਰਮਲ ਬਾਹਰੋਂ ਹੋ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤ ਗੁਰ ਮੁਕਤ ਨ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਾ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜਾ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜਾ ਹੋ ਤਤੈ ਸਾਰ ਨਾ ਜਾਣੀ ਤਿਹ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ ਉਸਨੂੰ ਕਿਹੋ ਪੋਹੇ ਨਾ ਸਕੀ ਜਿਸ ਨਾਓ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਹਾਉ ਰਹੇ ਲੋਕ ਵੇਲ ਲਾਏ ਐਸਾ ਸਤਿਗੁਰ ਜੇ ਮਿਲੈ ਕਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
हर रास मेरी मन बन जारा, हर रास मेरी मन बन जारा, सतगुर ते रास जानी, हर हर नित जपेओ जियो हो लाहा खटे हो दिहाड़ी, एहो धन तिना मिलिया जिन हर आपे भाणा, कहे नानक हर रास मेरी मन होवा बण जारा। ए रसना तू अन रस राच रही, तेरी प्यास न जाए, प्यास न जाए होरत किता, जिचर हर रस पल्लै न पाए, हर रस पाए पल्लै पीए हर रस, बहुड़ न तृष्णा लागै आए, इहो हर रस करमी पाई है, सतगुरु मिले जिस आए, कहे नानक होर अन रस सब विसरे, जा हर वसै मन आए। ए शरीरा मेरिया हर तुम मैं जोत रखी, तातू जग मह आया, हर जोत रखी तुद विच, तातू जग मह आया, हर आपे माता आपे पिता, जिन जियो उपाय जागत दिखाया, गुर प्रसादी बुझिया तां चलत हुआ, चलत नदरी आया, कहे नानक सृष्ट का मूल रचिया, जो तराखी तातू जग मह आया। मन चाओ पया प्रभ आगम सुनया, हर मंगल गाओ सखी ग्रहो मंदर बनया, हर गाओ मंगल नित सखिए, सोग दुख ना व्यापय, गुर चरण लागे दिन सपागे, अपना पिर जापय, अनहत बाणी गुर शब्द जानी, हर नाम हर रस भोगो, कहे नानक प्रभ आप मिलया, करण कारण जोगो। ए शरीरा मेरिया इस जग में आए, कह क्या तुद कर्म कमाया, के कर्म कमाया तुद शरीरा, जा तू जग मह आया, जिन हर तेरा रचन रचिया, सो हर मन ना वसाया, गुर प्रसादी हर मन वसया, पूर्व लिखिया पाया, कहे नानक एहो शरीर प्रवान होआ, जिन सत गुर स्यों चित लाया। ए नेत्र हो मेरे हो, हर तुम मैं जोत तही, हर बिन अवर ना देखो हो कोई, हर बिन आवर ना देखो हो कोई, नदरी हर निहालिया, एहो विस संसार तुम देख दे, एहो हर का रूप है, हर रूप नदरी आया, गुर प्रसादी बुझिया जा वेखा, हर एक है हर बिन अवर ना कोई, कहे नानक ए नेत्र अंध से, सतगुर मिले देव दृष्ट होई, ए सरवण हो मेरे हो, साचै सुनणै नो पठाए, साचै सुनणै नो पठाए, शरीर लाए सुनो सत बाणी, जित सुनी मन तन हरिया होआ, रसना रस समाणी, साचो अलख वेडाणी, ताकी गत कही ना जाए, कहे नानक अमृत नाम सुनो पवित्र होवो, साचै सुनणै नो पठाए, हर जियो गुफा अंदर रख, कै वाजा पवन बजाया, बजाया वाजा पाउण, नौ द्वारे परगट किए, दसवां गुप्त रखाया, गुरुद्वारा लाए पावनी, इक ना दसवां द्वार दिखाया, तह अनेक रूप नाउ नवने दो, तिसदा अंत न जाई पाया, कहे नानक हर प्यार है, जियो गुफा अंदर राखो कै वाजा पवन वजाया, इहो साचा सोहेला साचै घर गावहो, गावो ता सोहेला घर साचै, जिथै सदा सच ते आवहे, सचो ते आवै जा तुद पावै, गुरमुख जिना बुझावहे, इहो सच सबना का खसम है, जिस बख्शे

ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ

ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਕਰਨੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸੇ ਦੁੱਖ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਮਹਾਰਾਜ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀਆਂ ਹਾਜ਼ਰੀਆਂ ਭਰੀਆਂ ਤਾਨ ਮਨ ਧਨ ਦੇ ਨਾਲ ਸੇਵਾ ਕੀਤੀ ਸਤਿਗੁਰੂ ਜੀ ਗੁਰਮਤ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੇ ਮਹਾਰਾਜ ਜੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਿਹਰ ਭਰਿਆ ਹੱਥ ਰੱਖਣਾ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਆਪ ਜੀ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਨਾਮ ਦਾ ਪ੍ਰਕਾਸ਼ ਕਰਨਾ ਦੁੱਖਾਂ ਦਾ ਨਾਸ ਕਰਨਾ ਬੱਚਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਬਾਣੀ ਅਤੇ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਸਤ ਸੰਗਤ ਦੇ ਨਾਲ ਰਲਾਉਣਾ ਮਹਾਰਾਜ ਸੱਚੇ ਪਿਤਾ ਜੀ ਦਾਰਾਈਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਤੰਦਰੁਸਤੀ ਬਖਸ਼ਿਸ਼ ਕਰਨੀ ਮਹਾਰਾਜ ਜੀ ਭੈ ਅਤੇ ਅਦਬ ਦੇ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਸਤਿਗੁਰੂ ਜੀ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ ਜੋ ਸ਼ਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ ਕਰੋ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸੇ ਖਨਕਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰੇ ਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛ

0: ਆਨਕ ਸੱਚ ਧਿਆਇ ਨ ਸੱਚ ਜੋ ਮਰਜ ਮੈਂ ਸੋ ਕੱਚ ਨਾ ਕੱਚ ਮਹਲਾ ਪਹਿਲਾ
1: ਵੱਡੀ ਵਡਾਈ ਜਾ ਵੱਡਾ ਨਾ ਵੱਡੀ ਵਡਾਈ ਜਾ ਸੱਚ ਨਿਆਉ ਵੱਡੀ ਵਡਿਆਈ ਜਾਣ ਚਲਥਾਓ ਵੱਡੀ ਵਡਾਈ ਜਾਣੇ ਆਲਾ ਵੱਡੀ ਵਡਾਈ ਬੁਝੇ ਸਭ ਪਾਓ ਵੱਡੀ ਵਡਾਈ ਜਾਂ ਪੁੱਛਣਾ ਦਾ ਤੋ ਵੱਡੀ ਵਡਾਈ ਜਾਣੇ ਆਪੇ ਆਪ

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਅਕਾਰ ਕੁਦਰਤ ਵੇਦ ਪ੍ਰਾਣ ਕਿਰਪਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ

ਪਿਆਰੀ ਸੰਗਤ ਜੀ, ਬਹੁਤ ਪਿਆਰ ਵਿੱਚ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ। ਦੂਰ ਦਰੇਡੇ ਮਾਈ ਭਾਈ ਘਰਾਂ ਵਿੱਚ ਆਨੰਦ ਪ੍ਰਾਪਤ ਕਰਦੇ ਨੇ। ਆਓ ਰਲ ਮਿਲ ਕਰਕੇ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਰਸਨਾ ਦੁਆਰੇ ਪਿਆਰ ਸਹਿਤ ਅੰਦਰੋਂ ਭਿੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ, ਬਾਰਗਾਹ ਅੰਦਰ, ਛਤਰ ਛਾਇਆ ਹੇਠ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ, ਗੁਰੂ ਪਿਆਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਸਰਬੱਤਰ ਹੀ ਮਾਈ ਭਾਈ ਗੁਰਸਿੱਖ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਨੇ। ਗੁਰੂ ਬਖਸ਼ਿਸ਼, ਗੁਰੂ ਬਖਸ਼ਿਸ਼, ਗੁਰੂ ਕੀ ਅਪਾਰ ਕਿਰਪਾ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਸਾਧ ਸੰਗਤ ਜੀ ਪ੍ਰਾਪਤ ਹੋਇਆ ਹੈ। ਜਿਵੇਂ ਕਿਵੇਂ ਤੁਸੀਂ ਕਦਮ ਕਦਮ ਚੱਲ ਕੇ ਭਲਾ ਉਦਮ ਗੁਰੂ ਨੇ ਬਖਸ਼ਿਆ ਹੈ, ਭਲਾ ਉਦਮ ਗੁਰੂ ਨੇ ਬਖਸ਼ਿਆ ਹੈ, ਪਰ ਮਨ ਵਿੱਚ ਚਿਤਵਣੀ ਜ਼ਰੂਰ ਚਿਤਵੀ ਹੈ ਵੀ ਗੁਰਦੁਆਰਾ ਸਾਹਿਬ ਜਾਣਾ। ਮਨ ਵਿੱਚ ਸੋਚ ਜ਼ਰੂਰ ਸੋਚਦੇ ਨੇ ਗੁਰਸਿੱਖ, ਜਿਵੇਂ ਰਾਤ ਨੂੰ ਸੌਣ ਲੱਗਿਆ ਬੰਦਾ ਸੋਚਦਾ ਹੈ, ਮਾਇੰਡ ਵਿੱਚ ਲਿਆਉਂਦਾ ਹੈ ਵੀ ਕੱਲ ਨੂੰ ਮੈਂ ਆਹ ਵੀ ਕੰਮ ਕਰਨਾ ਹੈ, ਕੱਲ ਨੂੰ ਆਹ ਵੀ ਕਰਨਾ, ਸੋਚ ਪੈਦਾ ਹੁੰਦੀ ਹੈ। ਦਿਨੇ ਫਿਰ ਯਤਨ ਕਰਦਾ ਵੀ ਉਹ ਸਾਰੇ ਧੰਦੇ ਜਿਹੜੇ ਚਿਤਵੇ ਸਨ ਉਹ ਪੂਰੇ ਦੇ ਪੂਰੇ ਹੋ ਜਾਣ। ਹੋ ਸਕਦਾ ਕਈ ਪੂਰੇ ਹੋ ਜਾਂਦੇ ਨੇ, ਕਈ ਅਧੂਰੇ ਰਹਿ ਜਾਂਦੇ ਨੇ, ਪਰ ਇੱਕੋ ਵੱਡੀ ਸੋਚ ਦਿਮਾਗ ਵਿੱਚ ਗੁਰਸਿੱਖਾਂ ਦੀ ਆਉਂਦੀ ਹੈ ਵੀ ਰਾਤ ਲੰਘ ਜਾਵੇ ਜਪਦਿਆਂ ਜਪਦਿਆਂ, ਗੁਰੂ ਗੁਰੂ, ਅੰਮ੍ਰਿਤ ਵੇਲਾ ਹੋ ਜਾਵੇ, ਅੰਮ੍ਰਿਤ ਵੇਲੇ ਦੀ ਪ੍ਰਾਪਤੀ ਹੋ

ਜਾਵੇ, ਇਹ ਵੀ ਸੋਚ ਆਉਂਦੀ ਹੈ। ਉਸ ਤੋਂ ਬਾਅਦ ਇੱਕ ਇਹ ਵੀ ਵਿਚਾਰ ਅੰਦਰ ਚੱਲਦੀ ਹੈ ਵੀ ਜਿਸ ਵੇਲੇ ਦੀਵਾਨ ਸਜ ਜਾਵੇ, ਆਸਾ ਜੀ ਕੀ ਵਾਰ ਦਾ ਕੀਰਤਨ ਆਰੰਭ ਹੋ ਜਾਵੇ ਜਾਂ ਹੁਕਮਨਾਮਾ ਸਾਹਿਬ ਜੀ ਦੀ ਕਥਾ ਆਰੰਭ ਹੋ ਜਾਵੇ ਤੇ ਗੁਰਦੁਆਰਾ ਸਹਿਬ ਪਹੁੰਚ ਜਾਈਏ। ਸਤਿਗੁਰਾਂ ਦੇ ਅੰਮ੍ਰਿਤ ਬਾਚਾ ਨੇ ਮਨ ਮੈਂ ਚਿਤਵੋ ਚਿਤ ਬਣੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਭਲਾ ਉਦਮ ਹੈ ਤੇ ਜਿਸ ਵੇਲੇ ਗੁਰਦੁਆਰੇ ਸਾਹਿਬ ਜਿਖੇ ਪਹੁੰਚ ਜਾਂਦੇ ਨੇ ਗੁਰਸਿੱਖ ਤਾਂ ਫਿਰ ਇੱਥੇ ਆ ਕੇ ਆਪਾ ਭਾਵ ਕੱਢ ਦਿੰਦੇ ਨੇ। ਇੱਥੇ ਇਹ ਨਹੀਂ ਕਹਿੰਦੇ ਵੀ ਮੇਰੇ ਚਿਤਵਣੀ ਦੇ ਨਾਲ ਆਇਆ, ਨਾ ਨਾ, ਬਿਲਕੁਲ ਸੋਚ ਬਾਹਰ ਕੱਢ ਦਿੰਦੇ ਨੇ। ਫਿਰ ਉੱਥੇ ਕਹਿੰਦੇ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗੇ ਤੇ ਤੁਸਾਂ ਨੇ ਆਪ ਹੀ ਕਿਰਪਾ ਕਰ ਦਿੱਤੀ ਹੈ। ਸੰਗਤ ਦੀਆਂ ਮੂਲਕ ਘੜੀਆਂ ਪ੍ਰਾਪਤ ਹੋਈਆਂ ਨੇ। ਜਿਸ ਵੇਲੇ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਆਸਾ ਜੀ ਕੀ ਵਾਰ ਦੇ ਕੀਰਤਨ ਸਮਾਪਤੀ ਵੱਲੇ ਆਏ ਤੇ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਤੁਹਾਨੂੰ ਸਲੋਕ ਬੜੇ ਪਿਆਰ ਵਿੱਚ ਸਰਵਣ ਕਰਵਾ ਗਏ ਨੇ। ਕਬੀਰ ਚੰਦਨ ਕਾ ਬਿਰਵਾ ਭਲਾ ਵੇੜਿਓ ਢਾਕ ਪਲਾਸ ਓਏ ਓਏ। ਊੜੇ ਦਾ ਮੂੰਹ ਖੁੱਲਾ ਹੈ, ਈੜੀ ਨੂੰ ਸਿਹਾਰੀ ਹੈ। ਓਏ ਉਹ ਜਿਹੜੇ ਨੇ ਚੰਦਨ ਦੇ ਕੋਲ ਰਹਿਣ ਵਾਲੇ ਜਿੰਨੇ ਦਰਖਸ਼ੀ ਢਾਕ ਤੇ ਹੋ ਹੀ ਗਿਆ ਨਾ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਹਿੰਦੇ ਸਾਰੇ ਦੇ ਸਾਰੇ ਚੰਦਨ ਦਾ ਰੂਪ ਹੋ ਗਏ ਨੇ। ਇਹੀ ਤਾਂ ਗੁਰੂ ਦੀ ਬਖਸ਼ਿਸ਼ ਹੈ। ਜਦੋਂ ਪਿਆਰਾ ਗੁਰਸਿੱਖ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਉਂਦਾ, ਸੰਗਤ ਵਿੱਚ ਆਉਂਦਾ ਹੈ, ਗੁਰੂ ਦੀ ਰਹਿਮਤ ਵਰਤਦੀ ਹੈ, ਫਿਰ ਗੁਰੂ ਵਰਗਾ ਸਹਿਜੇ ਸਹਿਜੇ ਜਪਦਿਆਂ ਜਪਦਿਆਂ ਗੁਰੂ ਦਾ ਹੀ ਤਾਂ ਰੂਪ ਹੋ ਜਾਂਦਾ ਹੈ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਗੁਰਸੰਗਤ ਜੀ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਦੀਦਾਰੇ ਬਖਸ਼ੇ ਨੇ, ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 675 ਅਤੇ 676 ਤੇ ਸਤਿਗੁਰਾਂ ਦਾ ਸ਼ਬਦ ਸੁਭਾਈਮਾਨ ਹੈ। ਪੰਜਵੇਂ ਨਾਨਕ ਜੀ ਪੰਚਮ ਪਿਤਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੂ ਸਵਾਰੀ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰਦੇ ਨੇ। ਜਿਸ ਵੇਲੇ ਪਿਆਰਾ ਗੁਰਸਿੱਖ ਨਿਮਰਤਾ ਵਿੱਚ ਆ ਕੇ ਮੇਰੇ ਸਹਿਬਾਂ ਦੇ ਚਰਨਾਂ 'ਚ ਬਿਨੈ ਕਰਦਾ ਹੈ, ਜੋਦੜੀ ਕਰਦਾ ਹੈ, ਜਿੰਨੇ ਆਪਾਂ ਬੈਠੇ ਹਾਂ ਜਾਂ ਦੂਰ ਦਰੇਡੇ ਮਾਈ ਭਾਈ ਘਰਾਂ ਵਿੱਚ ਆਨੰਦ ਪ੍ਰਾਪਤ ਕਰਦੇ ਨੇ, ਸਾਰਿਆਂ ਦੇ ਅੰਦਰ ਕੋਈ ਨਾ ਕੋਈ ਚਿਤਵਣੀ ਹੈ। ਗੁਰੂ ਅੱਗੇ ਅਰਦਾਸ ਹੈ, ਸਤਿਗੁਰੂ ਜੀ ਰਹਿਮਤਾਂ ਵਰਤਾਉਂਦੇ ਨੇ, ਕੋਈ ਦੁੱਖ ਹੈ, ਕੋਈ ਤਕਲੀਫ ਹੈ, ਕੋਈ ਸੁੱਖ ਦੀ ਆਰਾਧਨਾ ਕੀਤੀ ਹੈ, ਕੋਈ ਕੋਈ ਕਾਰਜ ਆਰੰਭ ਕਰ ਰਿਹਾ ਹੈ, ਗੁਰੂ ਅੱਗੇ ਅਰਦਾਸ ਕਰਦਾ ਹੈ ਤਾਂ ਸਤਿਗੁਰੂ ਮਹਾਰਾਜ ਸਭ ਦੀਆਂ ਜੋਦੜੀਆਂ ਆਪਣੇ ਦਰ ਤੇ ਸਰਵਣ ਕਰਦੇ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ। ਧਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਦੀਨ ਤੋਂ ਭਾਵ ਨਿਮਰਤਾ, ਗਰੀਬੀ ਅੰਦਰ ਅੰਦਰ ਨਿਮਰਤਾ। ਹਾਂ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ, ਉਹਨੂੰ ਕਹਿੰਦੇ ਦੀਨ, ਜਿਹਨੂੰ ਮਹਾਰਾਜ ਕਿਰਪਾ ਕਰਦੇ ਨੇ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਸ਼ਾਰੀ, ਇਸ ਆਗੈ ਕੋ ਨਾ ਟਿਕੈ ਵੇਕਾਰੀ, ਗੁਰਪੂਰ ਇਹ ਗੱਲ ਸਾਰੀ। ਦਰਦ ਦਾ ਭਾਵ ਹੈ ਤਕਲੀਫ, ਆਮ ਸੁਭਾਵਕ ਹੈ ਜੀ। ਅੱਜ ਮੇਰਾ ਸਿਰ ਬੜਾ ਦਰਦ ਕਰਦਾ ਹੈ, ਅੱਜ ਮੇਰਾ ਪੇਟ ਦਰਦ ਕਰਦਾ ਹੈ, ਦੁੱਖ ਹੈ, ਤਕਲੀਫ ਹੈ, ਉਹਨੂੰ ਦਰਦ ਕਿਹਾ ਜਾਂਦਾ ਹੈ। ਜਾਂ ਉੱਤੋਂ ਆ ਕੇ ਅਚਾਨਕ ਕੋਈ ਮੁਸੀਬਤ ਬਣ ਜਾਵੇ, ਕੋਈ ਔਖੀ ਘੜੀ ਆ ਜਾਵੇ ਤੇ ਉਹਨੂੰ ਵੀ ਕਹਿੰਦੇ ਦਰਦ ਹੈ। ਨਿਵਾਰ, ਜਿਸ ਵੇਲੇ ਗੁਰੂ ਦੇ ਚਰਨਾਂ 'ਚ ਫਿਰ ਸੇਵਕ ਅਰਦਾਸ ਕਰਦਾ, ਮਹਾਰਾਜ ਮੈਨੂੰ ਇਹ ਤਕਲੀਫ ਹੈ, ਦੁੱਖ ਹੈ, ਤਾਂ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪਣੇ ਪਿਆਰੇ ਜਨ ਤੋਂ ਭਾਵ ਸੇਵਕਾਂ ਦੀ ਪੈਜ ਰੱਖ ਲੈਂਦੇ ਨੇ, ਉਸ ਦੁੱਖ ਨੂੰ, ਉਸ ਤਕਲੀਫ ਨੂੰ, ਉਸ ਦਰਦ ਨੂੰ ਨਿਵਿਰਤ ਕਰ ਦਿੰਦੇ ਨੇ। ਸਤਿਗੁਰਾਂ ਦੇ ਅੰਮ੍ਰਿਤ ਬਾਚਾ ਨੇ ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ, ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ।
ਭਗਤ ਜਣਾ ਕੀ ਬੇਨਤੀ ਸੁਣੀ ਪ੍ਰਭ ਆਪ, ਰੋਗ ਮਿਟਾਏ ਜੀ ਵਾਲਿਆਣ ਜਨ ਕਾ ਬੜ ਪ੍ਰਤਾਪ, ਦੋਖ ਹਮਾਰੇ ਬਖਸ਼ਿਆਣ ਆਪਣੀ ਕਲ ਤਾਰੀ, ਮਨ ਬਾਂਸ਼ਤ ਫਲ ਦਿੱਤੀਆਣ ਨਾਨਕ ਬਲਿਹਾਰੀ। ਜਿਸ ਵੇਲੇ ਬਾਲਕਾ ਬਣ ਕੇ ਗੁਰੂ ਚਰਨਾ ਚ ਅਰਦਾਸ ਕਰਦਾ ਤਾਂ ਮਹਾਰਾਜ ਪੈਜ ਸਵਾਰਦੇ ਨੇ, ਕਿਰਪਾ ਕਰਦੇ ਆਪਣੇ ਪਿਆਰਿਆਂ ਦੀ ਬੇਨਤੀ ਸੁਣਦੇ ਨੇ। ਆਸਾ ਮਹੱਲਾ ਪੰਜਵਾਂ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹ ਤਹ ਉਠ ਤਹਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ, ਤਤ ਕਾਲ ਹੋਏ ਆਵੈ, ਤਿਸ ਸੇਵਕ ਕੈ ਹੋਂ ਬਲਹਾਰੀ, ਜੋ ਪ੍ਰਭ ਆਪਣੇ ਭਾਵੈ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੈ। ਜਿਸ ਵੇਲੇ ਸੇਵਕ ਬਣ ਕੇ ਅਰਦਾਸ ਕਰਦਾ ਤੇ ਸਤਿਗੁਰੂ ਜੀ ਪ੍ਰਵਾਨ ਕਰਦੇ ਨੇ, ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਆਪਾਂ ਨਾਂਦੇੜ ਦੀ ਧਰਤੀ ਮਹਾਰਾਸ਼ਟਰ ਸੱਚਖੰਡ ਹਜ਼ੂਰ ਸਾਹਿਬ ਜਾਂਦੇ ਹਾਂ ਜਾਂ ਜਾਂਦੇ ਹਾਂ ਜਾਂ ਆਉਂਦਿਆਂ ਰਸਤੇ ਦੇ ਵਿੱਚ ਇੱਕ ਮੰਦਰ ਬੜਾ ਵੱਡਾ ਆਉਂਦਾ ਹੈ, ਉਸ ਮੰਦਰ ਦਾ ਜਿਹੜਾ ਦਰਵਾਜ਼ਾ ਅੱਜ ਵੀ ਟੇਢਾ ਹੈ, ਅੱਜ ਵੀ ਉਲਟ ਪਾਸੇ ਹੈ। ਉਹ ਮੰਦਰ ਦੇ ਵਿੱਚ ਨਾਮਦੇਵ ਜੀ ਪਹੁੰਚੇ ਨੇ, ਅੱਜ ਵੀ ਉਹ ਮੰਦਰ ਜਿਹੜਾ ਮੌਜੂਦ ਹੈ। ਔਰ ਜਿਸ ਵੇਲੇ ਨਾਮਦੇਵ ਜੀ ਨੇ ਬੇਨਤੀ ਕੀਤੀ, ਨਾਮਦੇਵ ਜੀ ਨੂੰ ਧੱਕੇ ਮਾਰੇ ਨੇ ਤੇ ਨਾਮਦੇਵ ਜੀ ਨੂੰ ਬੜਾ ਦਰਦ ਹੋਇਆ, ਬੜੀ ਦੁੱਖ ਵੱਡੀ, ਬੜਾ ਤਕਲੀਫ ਭਾਰੀ ਹੋਇਆ, ਤਾਂ ਉਸ ਵੇਲੇ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਚ ਬੇਨਤੀ ਕੀਤੀ, ਕਹਿ ਲੱਗੇ ਸੱਚੇ ਪਾਤਸ਼ਾਹ, ਹਾਸਤ ਖੇਲਤ ਤੇਰੇ ਦਿਓਰੇ ਆਇਆ। ਕੋਈ ਸਾਡੇ ਘਰ ਵਿੱਚ ਆ ਜਾਵੇ, ਸਾਡਾ ਕੋਈ ਰਿਸ਼ਤੇਦਾਰ ਆ ਜਾਵੇ, ਸਮਝਣ ਦੀ ਬਾਤ ਹੈ, ਸਾਡਾ ਕੋਈ ਸੱਜਣ ਮਿੱਤਰ ਆ ਜਾਵੇ ਤੇ ਦੂਸਰਾ ਬੰਦਾ ਘਰ ਵਿੱਚ ਜਿਹੜਾ ਹੋਰ ਆਇਆ ਉਹ ਧੱਕੇ ਮਾਰ ਕੇ ਬਾਹਰ ਕੱਢ ਦੇਵੇ, ਤਾਂ ਫਿਰ ਜਿਹੜਾ ਘਰ ਦਾ ਮਾਲਕ ਹੁੰਦਾ ਉਹਨੂੰ ਮਿਹਣਾ ਦਿੱਤਾ ਜਾਂਦਾ ਹੈ, ਉਹਨੂੰ ਗੱਲ ਕਹੀ ਜਾਂਦੀ ਹੈ ਵੀ ਮੈਂ ਤੇ ਆਇਆ ਤੇਰੇ ਘਰ ਵਿੱਚ ਤੇ ਆਹ ਬੰਦਾ ਮੈਨੂੰ ਜਾਣ ਬੁੱਝ ਕੇ ਧੱਕੇ ਮਾਰੀ ਜਾਂਦਾ, ਇਹਦੇ ਨਾਲ ਮੇਰੀ ਜਾਣ ਕੋਈ ਨਹੀਂ ਹੈ, ਪਛਾਣ ਕੋਈ ਨਹੀਂ ਹੈ, ਇਹ ਭਲਾ ਮੈਨੂੰ ਧੱਕੇ ਮਾਰੇ, ਤੂੰ ਤੇ ਭਲਾ ਮੈਨੂੰ ਕੁਝ ਨਾ ਕੁਝ ਕਹਿ ਦੇਵੇਂ, ਤੇ ਇਹ ਜਿਹੜਾ ਬਿਨਾਂ ਮਤਲਬ ਤੋਂ ਹੀ ਕਹੀ ਜਾ ਰਿਹਾ, ਤਾਂ ਕਹਿੰਦੇ ਮੈਂ ਤੇਰੇ, ਮੈਂ ਇਹਨਾਂ ਪਾਂਡਿਆਂ ਦੇ ਮੰਦਿਰ ਵਿੱਚ ਨਹੀਂ ਆਇਆ, ਮੈਂ ਤੇ ਤੇਰੇ ਘਰ ਵਿੱਚ ਆਇਆ ਦਾਤਾ, ਤੇ ਪਰ ਇਹ ਮੈਨੂੰ ਧੱਕੇ ਮਾਰਦੇ ਨੇ, ਮੈਂ ਤੇ ਘਰ ਤੇਰੇ ਵਿੱਚ ਆਇਆ ਤੇ ਤੇਰਾ ਘਰ ਐਸਾ ਬਿਰਧ ਹੈ। ਕਬੀਰ ਜਿਹ ਦਰ ਆਵਤ ਜਾਤੀ ਉਹ ਹਟਕਾ ਨਾ ਹੀ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਕਹਿ ਲੱਗੇ ਮੈਂ ਤੇਰੇ ਘਰ ਵਿੱਚ ਆਇਆ, ਹੋਰ ਦੇ ਘਰ ਵਿੱਚ ਨਹੀਂ ਗਿਆ, ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਾਕਰ ਉਠਾਇਆ। ਕਿਸੇ ਦੇ ਘਰ ਵਿੱਚ ਜਾ ਕੇ ਕੋਈ ਵੱਧ ਘੱਟ ਗੱਲ ਕੀਤੀ ਜਾਵੇ ਤੇ ਤਾਂ ਵੀ ਕਹਿੰਦਾ ਜੀ ਮੇਰੇ ਘਰੋਂ ਚਲੇ ਜਾ। ਕਹਿਣ ਲੱਗੇ ਪ੍ਰਮਾਤਮਾ ਮੈਂ ਤੇ ਤੇਰੇ ਘਰ ਵਿੱਚ ਆ ਕੇ ਤੇਰੀ ਬੰਦਗੀ ਕੀਤੀ ਹੈ ਨਾ, ਤੇਰਾ ਹਰ ਜਸ ਹੀ ਕੀਤਾ ਹੈ, ਤੇਰਾ ਨਾਮ ਹੀ ਲਿਆ ਹੈ, ਤੇ ਫਿਰ ਇਹਨਾਂ ਨੇ ਧੱਕੇ ਭਲਾ ਮੈਨੂੰ ਕਿਉਂ ਮਾਰੇ ਨੇ। ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਾਕਰ ਉਠਾਇਆ। ਗੱਲ ਇੰਨੀ ਕੀ ਸੀ ਨਾ, ਹੀ ਨੜੀ ਜਾਤ ਮੇਰੀ ਜਾਦਮ ਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਬਸ ਫਿਰ ਕੀ ਹੋਇਆ, ਲੈ ਕੰਬਲੀ ਚੱਲਿਓ ਪਲਟਾਏ। ਗੋਣੀ ਗੋਣੇ ਨੇ ਕਹਿੰਦੇ ਸੱਚੇ ਪਾਤਸ਼ਾਹ, ਜੇ ਇੱਥੇ ਬੈਠ ਕੇ ਨਹੀਂ ਤੇ ਉੱਥੇ ਬੈਠ ਕੇ ਤੇਰੇ ਜਾਪ ਨੂੰ ਜਪ ਲਵਾਂਗੇ। ਲੈ ਕੰਬਲੀ ਚੱਲਿਓ ਪਲਟਾਏ, ਦਿਓਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮ ਹਰ ਗੁਣ ਉਚਰੈ, ਭਗਤ ਜਣਾ ਕਹੋ ਦਿਓਰਾ ਫਿਰੇ। ਅੱਜ ਵੀ ਫਿਰਿਆ ਹੋਇਆ ਕੋਈ, ਬੇਸ਼ੱਕ ਮੰਨੇ ਚਾਹੇ ਨਾ ਮੰਨੇ, ਜਿਨ੍ਹਾਂ ਨੇ ਉਹ ਮੰਦਰ ਦੇ ਦਰਸ਼ਨ ਕੀਤੇ ਨੇ ਪ੍ਰਤੱਖ ਰੂਪ ਦੇ ਵਿੱਚ, ਅਰਦਾਸ ਪਿਛਲੇ ਦੋ ਚਾਰ ਮਹੀਨੇ ਦਰਸ਼ਨ ਕਰਕੇ ਆਇਆ, ਕੋਈ ਲਮੇਰਾ ਸਮਾਂ ਨਹੀਂ ਹੋਇਆ, ਅੱਜ ਵੀ ਉਹ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਬਚਨ ਜਿਹੜੇ ਨੇ ਪ੍ਰਤੱਖ ਰੂਪ ਦੇ ਵਿੱਚ ਹੋ ਜਾਂਦੇ ਨੇ, ਮੇਰੇ ਸਤਿਗੁਰੂ ਜੀ ਆਪ ਦਰਦ ਦੁੱਖ ਤਕਲੀਫ ਖਤਮ ਕਰਦੇ ਨੇ, ਬੇਨਤੀ ਸੁਣਦੇ ਨੇ। ਇੱਕ ਦ੍ਰਿਸ਼ਟਾਂਤ ਲਈਏ, ਸੁਭੰਤ ਤੋਯੰ ਅਚੁੱਤ ਗੁਣਗਿਅੰ ਪੂਰਨੰਗ ਬਹਲੋ ਕਿਰਪਾਲਾ ਗੰਭੀਰੰਗ ਉਚੈ ਸਰਬਗ ਅਪਾਰਾ, ਪ੍ਰਿਤਿਅੰ ਪ੍ਰਿਤਿਆ ਪ੍ਰਿਅੰਗ ਬਿਸਰਾਮ ਚਰਨੰਗ ਅਨਾਥ ਨਾਥੇ ਨਾਨਕ ਸਰਨੰਗ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਜੀ ਸਹਿਸ ਕ੍ਰਿਤੀ ਵਿੱਚ ਅੰਮ੍ਰਿਤ ਬਚਨ ਬਖਸ਼ਦੇ ਨੇ। ਸੁਭੰਤ ਤੋਯੰਗ ਅਚੁੱਤ ਗੁਣਗਿਅੰਗ, ਹੇ ਵਾਹਿਗੁਰੂ ਜੀ ਸਭ ਗੁਣਾਂ ਦਾ ਤੁਸੀਂ ਮਾਲਕ ਹੋ ਤੇ ਸਾਰੇ ਸੰਸਾਰ ਵਿੱਚ ਤੁਹਾਡੀ ਸ਼ੋਭਾ ਹੋ ਰਹੀ ਹੈ। ਸੁਭੰਤ ਤੋਯੰਗ ਅਚੁੱਤ ਗੁਣਗਿਅੰਗ ਪੂਰਨੰਗ ਬਹਲੂ ਕਿਰਪਾਲਾ, ਤੇ ਤੁਸੀਂ ਜਰੇ ਜਰੇ ਦੇ ਵਿੱਚ
ਤੇ ਜਿਹੜਾ ਸੇਵਕ ਬਣ ਕੇ ਅਰਦਾਸ ਕਰਦਾ ਹੈ ਨਾ ਮੇਰੇ ਦਰਦ ਨਿਵਾਰ ਦੇ, ਤੁਸੀਂ ਏਡੇ ਵੱਡੇ ਕਿਰਪਾਲੂ ਹੋ, ਐਸੀ ਕਿਰਪਾ ਰਹਿਮਤ ਕਰਕੇ ਉਹਦੇ ਤੇ ਬਖਸ਼ਿਸ਼ਾਂ ਕਰਕੇ ਦੁੱਖ ਦੂਰ ਕਰ ਦਿੰਦੇ ਹੋ। ਪੂਰਨ ਬਹੁਲੂ ਕਿਰਪਾਲਾ ਪ੍ਰਿਤਿਆ, ਪ੍ਰਿਤਿਆ ਤੋਂ ਭਾਵ ਹੈ ਦਾਸ ਸੇਵਕ, ਪ੍ਰਿਅੰਗ ਵਿਸਰਾਮ ਚਰਨੰ, ਜਿਨ੍ਹਾਂ ਦਾਸਾਂ ਸੇਵਕਾਂ ਦਾ ਵਿਸ਼ਰਾਮ ਤੁਹਾਡੇ ਚਰਨਾਂ ਵਿੱਚ ਆ ਜਾਂਦਾ ਹੈ, ਜੋ ਜੋ ਬੇਨਤੀ ਕਰਦੇ ਨੇ ਤੁਸੀਂ ਪਰਮਾਨੀਕ ਕਰ ਲੈਂਦੇ ਹੋ। ਇੱਕ ਦ੍ਰਿਸ਼ਟਾਂਤ ਲਈਏ ਸਾਹਿਬ ਕੀ, ਮਨੁੱਖ ਦੀ ਅਰਦਾਸ ਸੁਣਦਾ, ਬਾਕੀ ਜਾਨਵਰਾਂ ਦਾ ਨਹੀਂ ਸੁਣਦਾ। ਸਭ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦੇ ਨੇ ਤੇ ਮੇਰੇ ਵਾਹਿਗੁਰੂ ਜੀ ਸਭ ਦੇ ਰੱਖਿਆ ਕਾਰਨ ਨੇ। ਕਹਿੰਦੇ ਇੱਕ ਹਿਰਣੀ ਜਿਹੜੀ ਹੈ ਗਰਭਵਤੀ ਹੈ, ਉਹ ਜੰਗਲ ਦੇ ਵਿੱਚ ਸੁੱਤੀ ਹੋਈ ਹੈ। ਅਚਾਨਕ ਕੀ ਹੋਇਆ, ਇੱਕ ਸ਼ਿਕਾਰੀ ਆਇਆ। ਸ਼ਿਕਾਰੀ ਨੇ ਵੇਖਿਆ ਮੇਰਾ ਸ਼ਿਕਾਰ ਹੈ ਤੇ ਉਸ ਹਿਰਣੀ ਨੂੰ ਪਕੜਨ ਵਾਸਤੇ ਉਹਨੇ ਕੀ ਕੀਤਾ, ਇੱਕ ਪਾਸੇ ਜਾਲ ਤਾਣ ਦਿੱਤਾ, ਇੱਕ ਪਾਸੇ ਅੱਗ ਲਾ ਦਿੱਤੀ। ਮੁੱਕ ਦੀ ਗੱਲ ਕਰੀਏ, ਇੱਕ ਪਾਸੇ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ ਤੇ ਇੱਕ ਪਾਸੇ ਤੀਰ ਲੈ ਕੇ ਆਪ ਖੜ ਗਿਆ। ਚਾਰੇ ਹੀ ਰਸਤੇ ਜਿਹੜੇ ਨੇ ਉਸ ਮ੍ਰਿਗਣੀ ਦੇ ਬੰਦ ਕਰ ਦਿੱਤੇ ਨੇ ਤੇ ਜਿਸ ਵੇਲੇ ਅੱਗ ਦੇ ਭਾਂਬੜ ਮੱਚੇ ਨੇ ਤੇ ਅੱਗ ਦੀ ਲਾਟ, ਅੱਗ ਦਾ ਸੇਕ ਜਿਸ ਵੇਲੇ ਜਾ ਕੇ ਮ੍ਰਿਗਣੀ ਨੂੰ ਲੱਗਾ ਹੈ ਤੇ ਇੱਕਦਮ ਉਹਨੂੰ ਸੁੱਤੀ ਪਈ ਨੂੰ ਜਾਗ ਆਈ। ਜਿਸ ਵੇਲੇ ਦੌੜਨ ਲੱਗੀ ਹੈ ਤੇ ਚਾਰੇ ਦੇ ਚਾਰੇ ਰਸਤੇ ਬੰਦ ਹੋ ਗਏ ਨੇ। ਬੜਾ ਵੱਡਾ ਦੁੱਖ ਆ ਗਿਆ, ਬੜੀ ਵੱਡੀ ਤਕਲੀਫ਼ ਹੋ ਗਈ, ਬੜਾ ਵੱਡਾ ਦਰਦ ਆ ਗਿਆ ਵੀ ਹੁਣ ਮੇਰੇ ਸਾਰੇ ਦੇ ਸਾਰੇ ਰਸਤੇ ਬੰਦ ਹੋ ਗਏ ਨੇ, ਹੁਣ ਤੇ ਕੇਵਲ ਇੱਥੇ ਮੌਤ ਹੈ। ਉਸ ਵੇਲੇ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਚ ਬੇਨਤੀ ਕਰਦੀ, ਕਹਿੰਦੀ ਸੰਕਟ ਕਟੋ ਮੁਰਾਰੀ, ਹਮਰਾ ਸੰਕਟ ਕਟੋ ਮੁਰਾਰੀ, ਸੰਕਟ ਮੈਂ ਇੱਕ ਸੰਕਟ ਬਣਿਓ, ਅਰਜ ਕਰੇ ਮਿਰਗ ਨਾਰੀ, ਏਕ ਓਰਲੇ ਵਾਵਰ ਗਾਡੀ, ਏਕ ਓਰ ਅਗਜ਼ਾਰੀ, ਏਕ ਔਰ ਸਵਾਨ ਕੀਓ ਠੰਡੋ, ਏਕ ਓਰ ਫੰਦਕਾਰੀ। ਚਾਰੇ ਰਸਤੇ ਬੰਦ ਨੇ। ਕਹਿੰਦੇ ਜਦੋਂ ਬੇਨਤੀ ਕੀਤੀ ਨਾ, ਰੱਬ ਦੀ ਕੁਦਰਤ ਐਸੀ ਹੋਈ, ਉਲਟਤ ਪਵਨ ਲੈ ਵਾਵਰ ਜਾਰੀ, ਮੇਰੇ ਵਾਹਿਗੁਰੂ ਨੇ ਹਵਾ ਹੀ ਉਲਟ ਚਲਾ ਦਿੱਤੀ, ਹਵਾ ਹੀ ਉਲਟ ਚੱਲ ਪਈ। ਜਦੋਂ ਹਵਾ ਉਲਟ ਚੱਲੀ ਤੇ ਜਿਹੜਾ ਜਾਲ ਤਾਣਿਆ ਹੋਇਆ ਸੀ ਉੱਡ ਕੇ ਅੱਗ ਵਿੱਚ ਜਾ ਪਿਆ। ਅੱਗ ਵੇ ਦਾ ਕੰਮ ਹੈ ਸੜ ਦੇਣ, ਜਿਸ ਵੇਲੇ ਉਹ ਜਾਲ ਜਿਹੜਾ ਸੀ ਅੱਗ ਵਿੱਚ ਜਾ ਕੇ ਪੈ ਗਿਆ, ਸੜ ਗਿਆ, ਰਸਤਾ ਖੁੱਲ ਗਿਆ, ਇੱਕਦਮ ਮੀਂਹ ਦਾ ਛੜਾਕਾ ਆਇਆ ਤੇ ਅੱਗ ਵੀ ਬੁਝ ਗਈ, ਦੋ ਰਸਤੇ ਖੁੱਲ ਗਏ ਨੇ। ਜਿਸ ਵੇਲੇ ਉਹ ਸ਼ਿਕਾਰੀ ਜਿਹੜਾ ਹੈ ਬਾਣ ਮਾਰ ਲੱਗਾ ਹੈ, ਹਾਥੇ ਲੱਗਿਆ ਉਹ ਬਾਣ ਜਿਹੜਾ ਸੀ ਉਹ ਜਾ ਕੇ ਕੁੱਕਰ ਕੁੱਤੇ ਨੂੰ ਜਾ ਲੱਗ ਗਿਆ, ਉਹਦੀ ਵੀ ਮੌਤ ਹੋ ਗਈ, ਤਿੰਨ ਰਸਤੇ ਖੁੱਲ ਗਏ। ਸਰਪ ਪੈਦਾ ਹੋਇਆ ਥੱਲਿਓ ਖੁੱਡ ਚੋਂ ਨਿਕਲਿਆ, ਸ਼ਿਕਾਰੀ ਨੂੰ ਲੜ ਗਿਆ ਤੇ ਚਾਰੇ ਦੇ ਚਾਰੇ ਰਸਤੇ ਖੁੱਲ ਜਾਣਾ ਕੀਤੇ। ਕਹਿੰਦੇ ਕੀ ਹੋਇਆ, ਉਲਟਤ ਪਵਨ ਲੈ ਵਾਵਰ ਜਾਰੀ, ਸਵਾਣ ਗਇਓ ਸਸਕਾਰੀ, ਓਮ ਹੀ ਤੇ ਸਰਪ ਨਿਕਸਿਓ ਜਾਇ ਡਸਿਓ ਫੰਦਕਾਰੀ, ਉਦਤ ਫਾਂਦਤ ਮ੍ਰਿਗਨੀ ਦਿਖਸੀ ਉਭਰੀ ਸ਼ਰਨ ਤੁਹਾਰੀ। ਕਹਿੰਦੇ ਉਹ ਹਰ ਇੱਕ ਦੀ ਬੇਨਤੀ ਸੁਣਦਾ ਹੈ, ਤੇਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ, ਆਪਣਿਆਂ ਸੇਵਕਾਂ ਦੀ ਪੈਜ ਉਹ ਆਪ ਰੱਖਦਾ ਹੈ। ਤਰਨ ਤਾਰਨ ਹਰ ਨਿਧ ਦੁੱਖ ਨਾ ਸਕੈ ਬਿਆਪ, ਭਈ ਸੰਸਾਰ ਤੋਂ ਤਾਰਨ ਵਾਸਤੇ ਉਹ ਜਹਾਜ਼ ਰੂਪ ਹੈ, ਨਿਧ ਦਾ ਅਰਥ ਹੈ ਸਮੁੰਦਰ ਤੋਂ ਤਾਰਨ ਵਾਸਤੇ ਉਹਦਾ ਨਾਮ ਜਹਾਜ਼ ਰੂਪ ਹੈ। ਦੁੱਖ ਨਾ ਸਕੈ ਬਿਆਪ, ਤੇ ਜਿਹੜੇ ਉਸਦੇ ਚਰਨਾਂ ਚ ਅਰਦਾਸ ਕਰਦੇ ਨੇ ਉਹਨਾਂ ਨੂੰ ਦੁੱਖ ਪੋ ਨਹੀਂ ਸਕਦਾ, ਦੁੱਖ ਨੇੜੇ ਨਹੀਂ ਆਉਂਦਾ। ਸਾਧੂ ਸੰਗ ਭਜੋ ਗੋਪਾਲ, ਭਈ ਸਾਧ ਸੰਗਤ ਵਿੱਚ ਆ ਕੇ ਉਸ ਵਾਹਿਗੁਰੂ ਜੀ ਦੇ ਭਜਨ ਨੂੰ ਜਪਣਾ ਕਰੀਏ, ਉਸ ਦੀ ਬੰਦਗੀ ਨੂੰ ਕਰਨਾ ਕਰੀਏ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੇ ਰੇ ਮਨ ਸਾਰੰਗ ਪਾਨੀ, ਆਪਣਾ ਭਜਸ ਭਜਸ ਕਬ ਪਹਾਈ, ਆਵੇ ਅੰਤ ਨਾ ਭਜਿਆ ਜਾਈ। ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਘੱਟ ਅੰਦਰ, ਤੂੰ ਦੇਖ ਵਿਚਾਰ ਵਿਚਾਰ ਕਰਨਾ ਕਰ। ਮਹਾਰਾਜ ਕਹਿੰਦੇ ਸੰਗਤ ਵਿੱਚ ਆ ਕੇ ਜਪੀਏ ਜੀ, ਆਣ ਸੰਜਮ ਕਿਸ਼ਨਾ ਸੂਜੈ,
ਇਹ ਜਤਨ ਕਾਟ ਕਲ ਕਾਲ। ਵਾਹਿਗੁਰੂ ਜੀ ਤੋਂ ਬਿਨਾ, ਸੰਗਤ ਤੋਂ ਬਿਨਾ, ਨਾਮ ਤੋਂ ਬਿਨਾ ਹੋਰ ਕੋਈ ਸੰਜਮ ਨਹੀਂ ਹੈ, ਕੋਈ ਉਪਾਵ ਨਹੀਂ ਹੈ, ਕੋਈ ਯਤਨ ਨਹੀਂ ਹੈ। ਬਸ ਆਹੀ ਸੰਜਮ ਹੈ, ਆਹੀ ਯਤਨ ਹੈ ਗੁਰੂ ਸੰਗਤ ਵਿੱਚ ਆਉਣਾ। ਇਸ ਯਤਨ ਦੁਆਰੇ ਜਿਹੜੇ ਕਲਯੁਗ ਦੇ ਕਲੇਸ਼ ਨੇ, ਮੌਤ ਦਾ ਭੈ ਸਭ ਖਤਮ ਹੋ ਜਾਂਦਾ ਹੈ। ਰਹਾਉ ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਈ। ਆਦ ਆਰੰਭਤਾ ਤੋਂ, ਆਦ ਪੂਰਨ, ਮੱਧ ਪੂਰਨ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਅੰਤ ਤੱਕ ਉਹ ਦਿਆਲੂ ਤੇ ਕਿਰਪਾਲੂ, ਉਹਦੇ ਤੋਂ ਬਿਨਾ ਕੋਈ ਹੈ ਨਹੀਂ ਹੈ। ਬੇਨਤੀ ਹੈ, ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਭਾਮੀ ਸੋਏ। ਉਸ ਮਾਲਕ ਦਾ ਸਿਮਰਨ ਕਰਨ ਸੋਏ, ਜਿਹਦੀ ਵੱਡੀ ਵਡਿਆਈ ਹੈ ਉਹਦੇ ਜਪ ਨੂੰ ਜਪ ਤਾਂ ਮਹਾਰਾਜ ਕਹਿੰਦੇ। ਜਨਮ ਮਰਨ ਨਿਵਾਰ, ਤੇਰਾ ਜੰਮਣਾ ਤੇ ਮਰਨਾ, ਮਰਨਾ ਤੇ ਜੰਮਣਾ ਖਤਮ ਹੋ ਜਾਵੇਗਾ। ਬੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ। ਚਾਰ ਬੇਦ, ਛੇ ਸ਼ਾਸਤਰ, ਸਤਾਈ ਸਿਮਰਤੀਆਂ, ਤਮਾਮ ਗ੍ਰੰਥੇ ਬਾਤ ਕਹਿੰਦੇ ਨੇ ਬੰਦਗੀ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਭਈ ਸਾਧ ਸੰਗਤ ਵਿੱਚ ਆ ਕੇ ਜੀ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਜੀ। ਚਰਨ ਕਮਲ ਆਧਾਰ, ਜਨਕਾਰ ਆਸ ਪੂੰਜੀ ਏਕ। ਗੁਰ ਸਿੱਖ ਨੂੰ ਮੇਰੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਹੀ ਆਧਾਰ ਕੇ ਆਸਰਾ ਹੈ। ਉਹਦੀ ਰਾਸ ਪੂੰਜੀ ਕੀ ਹੈ? ਗੁਰੂ ਦਾ ਸ਼ਬਦ ਹੈ, ਧੰਨ ਉਹਦਾ ਗੁਰੂ ਦਾ ਨਾਮ ਹੈ। ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਅੰਤ ਵਿੱਚ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਤਾਣ ਮੈਨੂੰ ਆਪ ਜੀ ਦਾ ਹੀ ਬਲ ਹੈ, ਮਾਣ ਮੈਨੂੰ ਆਪ ਜੀ ਦੀ ਵਡਿਆਈ ਹੈ, ਦੀਵਾਨ ਮੈਨੂੰ ਆਪ ਜੀ ਦਾ ਆਸਰਾ ਹੈ। ਸਾਚਾ ਜੁਗੋ ਜੁਗ ਅਟਲ ਹੈ, ਨਾਨਕ ਕੀ ਪ੍ਰਭ ਟੇਕ। ਤੇਰੀ ਟੇਕ ਰਹਾ ਕਲ ਮਾਹੇ, ਤੇਰੀ ਟੇਕ ਨਾ ਪੂਹੈ ਕਾਲ। ਤੇਰੀ ਟੇਕ ਬਿਨ ਸਹਿ ਜੰਜਾਲ, ਦਿਨੀ ਦੀਨ ਦੁਨੀਆ ਤੇਰੀ ਟੇਕ। ਸਭ ਮੈਂ ਰਵਿਆ ਸਾਹਿਬ ਏਕ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਜੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਮਾਈ ਭਾਈ ਗੁਰਸਿੱਖਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਅਪ ਹੈ ਮੇਲੇ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੁ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਦੋਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ

ਸਾਚ ਨਾਮ ਅਧਾਰਮੀ ਰਾਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਜ ਕਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰ ਤਹਾਰੀਆ ਪੰਚ ਦੂਤ ਤੋਂ

satsang ji bolo ji vaheguru ek onkar shri vaheguru ji ki fateh shri bhagavati ji sahay vaach bodhi paache dasmi pratham bhagavati samar kahe guru nanak lai te aaye hari angad gur te amardas ramdas se ho sahay arjan har gobind shivro shri har aaye shri har krishan te aaye sab dukh jaye ਤੇਗ ਬਹਾਦਰ ਸਵਰਿਆ ਕਾਨੂੰਨ ਦੇ ਆਵੇ ਤਾਂ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇ ਵਾਹਿਗੁਰੂ ਦੇਹ ਕੰਢਿਟ ਕੀਤਾ ਤੇ ਨਾ ਪਿਆਰਾ ਪਿਆਰਾ ਜੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਜੜੇ ਆਰ ਨਜ਼ਰ ਆਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਜਿੰਨਾ ਸਿੰਘਾਂ ਸਿੰਘਣੀਆਂ ਭਜਾਈਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਦਾ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਹੈ ਜਿਤ ਆਵਣ ਕਾ ਸਦਕਾ ਸਰਬ ਸਖੋ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰਚਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਅਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਥ ਸਦਾ ਸਿਆਜ ਦਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਨੇ ਦਰਸ਼ਨ ਦਾਰ ਤੁਸੀਂ ਹਠਭਾਲ ਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੋਹੇ ਕਰ ਜੋੜ ਕਰੋ ਅਰਦਾਸ ਤੂੰ ਭਾਵੇਂ ਤਾਣੇ ਰਾਸ ਇਹ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਪੰਜਾਬ ਨੇ ਬਖਸ਼ਿਸ਼ ਕੀਤੀ ਹੈ ਅਮਰ ਸਵੇਰੇ ਪ੍ਰਕਾਸ਼ ਮਾਨ ਸ਼ੰਕਰ ਨੂੰ ਦਰਸ਼ਨ ਦਰਦੀ ਕੇ ਨਾਲ ਦਿੱਤਾ ਜੀ ਬੇਅਦ ਬਾਣੀਆਂ ਦੇ ਪਾਸ ਐਸ ਵੇ ਰਾਗੀ ਸਿੰਘਾਂ ਨੇ ਆਪਣੇ ਚੰਨਾਂ ਆਸ਼ਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਕਰਨਾ ਮੇਰੀ ਕਥਾ ਚਾਹ ਕੀਤੀ ਹੈ ਕਿਰਪਾ ਕਰੋ ਉਹ ਅਜਾਂ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਵਿਚਾਰਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਹ ਨਿਵਾਰ ਬੁੱਧੀ ਬਖਸ਼ਿਸ਼ ਕਰੋ ਕਿ ਮੈਂ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਫਿਰ ਕੜਾਪ ਚੱਜ ਦੇਗਾ ਤਿਆਰ ਕੇ ਹਾਜ਼ਰ ਦਤਾਰ ਆਪ ਦੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਦਿੱਤਾ ਜੀ ਆਪ ਦੀਆਂ ਬਖਸ਼ੀਆਂ ਦਾਤਾਂ ਜੀ ਲੱਗ ਰਹੇ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਟਹਿਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬ ਨਵਾਜ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਜੀ ਆਪ ਜੀ ਦਾਤ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦਿੱਤੇ ਹੁਣ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਵਾਜ ਬਖਸ਼ਿਸ਼ ਕਰੋ ਦਤਾਰ ਜੀ ਖਾਸ ਮਨਸੇ ਕੌਮ ਨੂੰ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਨੂੰ ਦਾਸ ਬਖਸ਼ੋ ਚਾਨਾ ਨਾਲ ਜੁੜੋ ਕੌਣ ਦਾ ਪਿਆਰ ਬਖਸ਼ਿਸ਼ ਦਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਪਿਆਰਦਾ ਕਰੋ ਜੀ ਗੁਰਬੀਬ ਬਾਈ ਕਿਰਪਾ ਕਰੋ ਦੂਰ ਦੁਆਲੇ ਕਾਂਗਰਸ ਪਾਰਟੀਆਂ ਲਾਗਤ ਅੱਗੇ ਤੋਂ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੇਖ ਲਾਓ ਸਾਰਾ ਆਪਣੇ ਬਖਸ਼ਿਸ਼ ਦੀ ਸੰਗਤਾਂ ਨੂੰ ਬਖਸ਼ੇ ਨੇ ਸੰਗਤਾਂ ਆਪਦੇ ਜਾਣਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅਦ ਮਾਇਆ ਲਈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਭੇਟਾ ਕਰਨੀ ਚਾਹੁੰਦਾ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਘੱਟ ਵੱਧ ਮਦਦਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਫਲਾਂ ਦਾ ਪੂਰੀਆਂ ਕਰੋ ਜੀ ਧਰ ਮਿਹਰਾਂ ਤੱਕ ਰਿਹਾ ਸੇਵਾ ਪ੍ਰਵਾਨ ਕਰੋ ਭੋਲਾ ਚੁੱਕਾ ਮਾਹੀ ਬਖਸ਼ੋ ਪਿੱਤਰ ਗੁਨਾਮੀ ਬੈਠੇ ਗਏ ਉਪਰੰਤ ਜਿਹੜੀ ਵਾਰ ਸ਼ਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਦਿੱਤਾ ਰਹਿੰਦੇ ਘਰ ਸਵਾਰ ਕੇ ਚੰਨਾ ਦਰਵਾਜ਼ੇ ਬਣਾਓ ਸ਼ਹੀ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵਦੇ, ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋਹ ਸੀਸ ਸੋਹਵਰੀ ਰਚਿਆ ਕਰ ਗੁਰੂ ਕਲਗੀ ਧਾਰ ਜਗਦੀਚ ਬੋਲੇ ਸੁਨਿਹਾਲ ਸਤਿਆਕਾਲ ਵਾਹਿਗੁਰੂ ਜੀ ਕਾ।

तू साहिब गुणी निदाना तुमरी महिमा।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਵਾਲੇ ਕਿਰਪਾ ਕੀਤੀ ਆ ਸੰਗਤ ਮੇਰੀ ਸ਼ਰਧਾ ਭਾਵ ਨੂੰ ਸ਼ਹਿਰ ਮਾਰੇ ਨਿੱਘੀ ਕੋਸ਼ਿਸ਼ ਬੈਠ ਕੇ ਪਿੱਤਰ ਬਾਣੀ ਅਸ਼ਟ ਵਾਰ ਦੇ ਕੀਰਤਨ ਸਰਵ ਕੀਤੇ ਨੇ ਉਪਰੰਤ ਅੱਜ ਦੇ ਪਿੱਤ ਗੁਰਨਾਮ ਦੀ ਕਥਾ ਵਿਚਾਰ ਵਿਦਵਾਨ ਵੀ ਜਦੋਂ ਸਰਵ ਕੀਤੀ ਹੈ ਸਵਾਤ ਸੰਗਤ ਜੀ ਕੀਰਤਨ ਸਰਵ ਕਰਦੇ ਹਾਂ ਕਥਾ ਵਿਚਾਰ ਸਰਵ ਕਰਦੇ ਹਾਂ ਅਤੇ ਬਾਅਦ ਅਰਦਾਸ ਸਾਥ ਬਣੀਆਂ ਹਨ ਮਾਰੇ ਬਖਸ਼ੇ ਪਿੱਤਰ ਨੂੰ ਸਰਵਣ ਕੀਤੇ ਨੇ ਸਤਸੰਗ ਜੀ ਸਵਾਸ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਕਾਤਰ ਬਖਸ਼ਿਸ਼ ਕੀਤਾ ਹੈ ਪਾਸੇ ਦੇ ਆਪ ਸੰਗਤ ਨੂੰ ਪਤਾ ਹੈ ਕਿ ਹੁਣ ਲੜੀਵਾਰ ਸਾਹਿਬ ਹੋ ਰਹੇ ਨੇ ਆਪ ਠੀਕ 10 ਵਜੇ ਤੱਕ ਸਰਵਣ ਕਰਨ ਦੀ ਬਾਧਾ ਕਰਨੀ ਹੈ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ ਆਓ ਮੱਥਾ ਟੇਕ ਅਰਦਾਸ ਕਰੋ ਜਿੰਨੀ ਦੇਰ ਤੱਕ ਜਾਂ ਹਮਾਰੇ ਨਿੱਘੀ ਹੋਰ ਬੈਠ ਕੇ ਸਤਸੰਗ ਦੀ ਕਥਾ ਕੀ ਦਰਬਾਰ ਸਰਵਣ ਕਰ ਸਕਦੇ ਹੋ ਔਰ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਆ ਸਾਊਥ ਆ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਿੱਚ ਬੇਅੰਤ ਮਾਇਆ ਖਰਚ ਹੋ ਰਹੀ ਹੈ ਸੋ ਬੇਅੰਤ ਪੁਰਾਣ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫਲ ਕਰਦੇ ਹਨ ਸੰਗਤਾਂ ਨੇ ਗੁਰੂ ਘਰ ਨੂੰ ਮਾਇਆ ਭੇਟਾ ਕੀਤੀ ਹੈ ਮਹਾਰਾਜ ਬਖਸ਼ਿਸ਼ ਕਰਨ ਉਹ ਵਟਪਾ ਗਏ ਹਨ ਬਾਕੀ ਜਿਨ੍ਹਾਂ ਨੇ ਜਿਹੜਾ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਜਿੰਨੇ ਤੁਸੀਂ ਦੇ ਸਕਦੇ ਹੋ ਵੱਧ ਤੋਂ ਵੱਧ ਭੇਟਾ ਕਰਕੇ ਆਪਣਾ ਦਸਵੰਧ ਜ਼ਰੂਰ ਸਫਲ ਕਰਨ ਦੀ ਕਿਰਪਾਲਤਾ ਕਰੋ ਔਰ ਸਤਸੰਗ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਾਹਿਬ ਪਾਠ ਚੱਲ ਰਹੇ ਨੇ ਘਰਾਂ ਵਿੱਚ ਬੇਅੰਤ ਪਰਿਵਾਰ ਵੱਲੋਂ ਨਾਲ ਸ਼ੁਰੂ ਕੀਤੇ ਹੋਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਜਗਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨਾਲ ਸਾਂਝਾ ਕਰੋ ਤਾਂ ਕਿ ਸਾਰੇ ਜਿਹੜੇ ਪ੍ਰੋਗਰਾਮ ਨੇ ਇਹਨਾਂ ਇਕੱਤਰ ਕਰਕੇ ਇੱਕੋ ਦਿਨ ਸਾਰੇ ਸਹਿਜ ਪਾਠਾਂ ਦੇ ਭੋਗ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਤਸੰਗ ਜੀ ਉਹਦਾ ਨੰਬਰ ਹੈ 408-712-4145 4-7-712-4145-41-45 ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 16 July ਨੂੰ ਹੈ ਸਗਰਾਂ ਸਾਵਣ ਦੇ ਮਹੀਨੇ ਦੀ ਅਤੇ ਸ਼ਹੀਦੀ ਦਿਵਸ ਭਾਈ ਤਾਰੂ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੀ ਖੋਪੜੀ ਲੁਹਾ ਕੇ ਸਾਡੇ ਸਾਰੇ ਦੁੱਖਾਂ ਨੂੰ ਝੋਲ ਪਾ ਕੇ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਸੋ ਅਸੀਂ ਸਾਧ ਸਿੰਘ ਜੀ ਜ਼ਰੂਰ ਸਾਰੇ ਉਸ ਦਿਨ ਹਾਜ਼ਰ ਹੋ ਕੇ ਭਾਈ ਤਾਰੂ ਸਿੰਘ ਜੀ ਬਖੀਆਂ ਦਾਤਾਂ ਦਾ ਅਸੀਂ ਜ਼ਰੂਰ ਧੰਨਵਾਦ ਕਰੀਏ ਸਾਧ ਸਿੰਘ ਜੀ 13 July ਤੋਂ ਲੈ ਕੇ 17 ਤੱਕ ਇੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ ਜਿਹਦੇ ਵਿੱਚ ਬੱਚਿਆਂ ਦੀ ਉਮਰ ਹੈ ਉਹ ਹੈ 6 ਸਾਲ ਤੋਂ ਲੈ ਕੇ 15 ਸਾਲ ਤੱਕ ਸੋ 6 ਸਾਲ ਦੇ ਲਗਭਗ ਤੱਕ ਜਿੰਨੇ ਬੱਚੇ ਆਪ ਸਾਧ ਸਿੰਘ ਜੀ ਜ਼ਰੂਰ ਗੁਰੂ ਘਰ ਲੈ ਕੇ ਆਓ ਇਸ ਗੁਰਮਤਿ ਕੈਂਪ ਵਿੱਚ ਜ਼ਰੂਰ ਬੱਚਿਆਂ ਨੂੰ ਤੁਸੀਂ ਸਮਾਂ ਦੇ ਕੇ ਉਹਨਾਂ ਬੱਚਿਆਂ ਦਾ ਉਹਨਾਂ ਸਮਾਂ ਜਿਹੜਾ ਵੇਖ ਕੇ ਉਸਨੂੰ ਜ਼ਰੂਰ ਉੱਜਲ ਕਰਨ ਦੀ ਕਿਰਪਾਲਤਾ ਕਰੋ ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 24 July ਨੂੰ ਹੈ ਮੀਰੀ ਪੀਰੀ ਦਿਵਸ ਜਦੋਂ ਉਸ ਸਮੇਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸੰਗਤ ਨੇ ਹੋਰ ਜੁਰਮਾਂ ਨੂੰ ਨਾ ਸਾਰਦੇ ਹੋਇਆ ਉਹਨਾਂ ਜਵਾਬ ਦੇਣ ਵਾਸਤੇ ਮੀਰੀ ਦੇ ਪੀਰੀ ਦੁਆਰਾ ਪਹਿਨ ਕੇ ਉਹਨਾਂ ਨੂੰ ਦੱਸਿਆ ਕਿ ਜ਼ਰੂਰਾ ਟਾਕਰਾ ਕਿਵੇਂ ਕਰੀਦਾ ਸਾਧ ਸੰਗਤ ਜੀ 7 August ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ 7 August ਨੂੰ ਆਪ ਸੰਗਤ ਦਾ ਜ਼ਰੂਰ ਪਰਵ ਆਦਰੀਆਂ ਗੁਰੂ ਕਰਨਾ ਆਓ ਅਤੇ ਗੁਰੂ ਜੀ ਬਖਸ਼ਿਆ ਦਾਤਾਂ ਦਾ ਸਾਰੇ ਮਿਲ ਕੇ ਧੰਨਵਾਦ ਕਰੀਏ ਆਓ ਸਹਿਜ ਪਾਤ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਅੱਜ ਪਾਵਨ ਅੰਗ 635 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ ਜੀ ਪਿਆਰ ਸਹਿਤ ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ 635 ਅੰਗ ਤੋਂ ਪਾਵਨ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧ

ਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਵੇਦ ਬਕੈ ਖੜੋ ਭਾਈ ਕਰਮ ਕਰਹੋ ਸੰਸਾਰੀ ਪਾਖੰਡ ਮੈਲ ਨਾ ਚੂਕਈ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕੂਰੀ ਭਾਈ ਊਂਢੀ ਸਿਰ ਕੈ ਭਾਰੀ ਦੁਰਮਤ ਘਣੀ ਵਿਗੂਤੀ ਭਾਈ ਦੂਜੈ ਭਾਈ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਿਗੁਰ ਸੇਵੇ ਤਾ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ।

ਬਿਖ ਖਾਈ ਪੰਡਿਤ ਦਹੀ ਵਿਲੋਈਐ ਭਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜੱਗ ਇਹਾ ਵੱਥ ਗੁਰਬਿਨ ਭਰਮ ਵਿਗੂਚੀਐ ਭਾਈ ਘੱਟ ਘੱਟ ਦੇਉ ਅਲਖ ਇਹੋ ਜਗ ਤਾਗੂ ਸੂਤ ਕੋ ਭਾਈ ਦਹਿ ਦਿਸ ਬਾਧੋ ਮਾਏ ਬਿਨ ਗੁਰ ਗਾਠ ਨਾ ਛੂਟਈ ਭਾਈ ਥਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ।

ਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਉ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਉ। ਕੂੜ ਕਪਟ ਪਾਜ ਲਹਿ ਜਾਸੀ।

ਜੀ ਲਖ ਜਤਨ ਕਰਾਈ ਕਨਿਕ ਕਾਮਨੀ ਹੈਵਰ ਗੈਵਰ ਬਹੁਵਿਧ ਦਾਨ ਦਾਤਾਰਾ ਅਨ ਬਸਤਰ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਮੁੱਚੀਆਂ ਸੰਗਤਾਂ ਵੱਲੋਂ ਸ੍ਰੀ ਸਹਿਜ ਪਾਠ ਕੀਤੇ ਜਾਂਦੇ ਹਨ। ਗੁਰੂ ਕਿਰਪਾ ਸਦਕਾ ਘਰਾਂ ਵਿੱਚ ਬੈਠ ਕੇ ਗੁਰੂ ਚਰਨਾਂ ਵਿੱਚ ਆ ਕਰਕੇ ਸੋ ਸਤਿਗੁਰਾਂ ਨੇ ਅੱਜ ਵੀ ਤਰਸ ਕੀਤਾ ਹੈ। ਪਾਵਨ ਪਵਿੱਤਰ ਬਾਣੀ ਦੇ ਪਾਠ ਹੋਏ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਨੂੰ ਬਾਣੀ ਦਾ ਭਾਵ ਬਖਸ਼ਿਸ਼ ਕਰਨ, ਸਮੂਹ ਪਰਿਵਾਰਾਂ ਦੇ ਸਿਰਾਂ 'ਤੇ ਮਿਹਰਾਂ ਭਰਿਆ ਹੱਥ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਆਪਣੀ ਬਾਣੀ ਦਾ ਪ੍ਰਤਾਪ ਸਤਿਗੁਰੂ ਦਤਾਰ ਪਿਤਾ ਮਹਾਰਾਜ ਸਮੂਹ ਪਰਿਵਾਰਾਂ ਨੂੰ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸੋ ਆਓ ਗੁਰੂ ਪਿਆਰੇ ਸਾਧੂ ਜੀ, ਪਾਪਾ ਜੀ ਸਤਿਗੁਰੂ ਦੀ ਹਜ਼ੂਰੀ ਚ ਸਜ ਬੈਠੇ ਹਨ। ਸੋ ਆਓ ਲੜਕੀ ਵਾਲੇ ਪਰਿਵਾਰ ਅੱਗੇ ਬੇਨਤੀ ਹੈ ਕਿ ਉਹ ਬੱਚੀ ਨੂੰ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਚ ਪਹੁੰਚਣ, ਤਾਂ ਕਿ ਜਿਸ ਤਰ੍ਹਾਂ ਪਰਿਵਾਰ ਦੀ ਇੱਕ ਇੱਛਾ ਹੈ ਕਿ ਇਸ ਸਮੇਂ ਅਨੁਸਾਰ ਕਾਰਜ ਸੰਪੂਰਨ ਹੋਣ, ਇਹ ਤਾਂ ਹੀ ਸੰਪੂਰਨ ਹੋਣੇ ਨੇ ਜੇ ਆਪ ਜੀ ਸਮੇਂ ਅਨੁਸਾਰ ਪਹੁੰਚ ਕੇ ਗੁਰੂ ਦੀ ਹਜ਼ੂਰੀ ਵਿੱਚ ਆਪ ਜੀ ਸਾਰੇ ਸੰਯੋਗ ਕਰੋਗੇ। ਸੋ ਆਓ ਲੜਕੀ ਵਾਲੇ ਪਰਿਵਾਰ ਅੱਗੇ ਬੇਨਤੀ ਕਿ ਉਹ ਲੜਕੀ ਨੂੰ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚਣ, ਤਾਂ ਕਿ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਇੱਛਾ ਹੈ ਕਿ 12 ਵਜੇ ਤੋਂ ਪਹਿਲਾਂ ਇਹ ਅਨੰਤ ਕਾਰਜ ਹੋ ਜਾਣ, ਤਾਂ ਆਪ ਜੀ ਸਾਰੇ ਸੰਯੋਗ ਕਰੀਏ ਜੀ। ਆਓ ਅਗਲਾ ਸ਼ਬਦ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਦੇ ਨਾਲ ਅਤੇ ਬੜੇ ਪਿਆਰ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹਰ ਸਿੱਖ ਔਰ ਸਿੱਖਣੀ ਨੂੰ ਗ੍ਰਿਸ਼ਟ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਲਾਵਾਂ ਦਾ ਪਾਠ ਗੁਰੂ ਸਾਹਿਬ ਜੀ ਦੇ ਹਜ਼ੂਰ ਆ ਕੇ ਸੁਣ ਕੇ ਗ੍ਰਿਸ਼ਟ ਵਿੱਚ ਪ੍ਰਵੇਸ਼ ਕਰਨ ਦੀ ਹਦਾਇਤ ਹੁਕਮ ਕੀਤਾ ਹੈ। ਇਹ ਸਾਡੇ ਭਾਗ ਹਨ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਨੇ ਆਪ ਤੁਰ ਕੇ ਬਾਣੀ ਸਾਡੀ ਝੋਲੀ ਵਿੱਚ ਪਾਈ ਹੈ। ਗ੍ਰਿਸ਼ਟ ਧਰਮ ਨੂੰ ਸਾਰੇ ਧਰਮਾਂ ਨੇ ਬਹੁਤ ਉੱਚਾ ਅਤੇ ਸੁੱਚਾ ਮੰਨਿਆ ਹੈ, ਕਿਉਂਕਿ ਗ੍ਰਿਸ਼ਟ ਧਰਮ ਵਿੱਚ ਆ ਕਰਕੇ ਮਨੁੱਖ ਸੰਸਾਰ ਜਗਤ ਦੀਆਂ ਅਨੇਕਾਂ ਜ਼ਿੰਮੇਵਾਰੀਆਂ ਵਿੱਚ ਬੱਝ ਜਾਂਦਾ ਹੈ, ਪਰਉਪਕਾਰੀ ਹੋ ਜਾਂਦਾ ਹੈ, ਦਿਆਲੂ ਹੋ ਜਾਂਦਾ ਹੈ। ਜਿੰਨਾ ਚਿਰ ਮਨੁੱਖ ਗ੍ਰਿਸ਼ਟ ਵਿੱਚ ਨਹੀਂ ਆਉਂਦਾ, ਉਹਦੇ ਪਾਸ ਦੁੱਖ ਸੁੱਖ, ਮਾਣ ਅਪਮਾਨ, ਵੈਰਾਗ, ਦਇਆ ਇਤਿਆਦਿਕ ਜਿਹੜੇ ਦੈਵੀ ਗੁਣ ਨੇ, ਇਹਨਾਂ ਦਾ ਉਸ ਨੂੰ ਭਾਵ ਨਹੀਂ ਪਤਾ ਲੱਗਦਾ, ਇਹ ਗ੍ਰਿਸ਼ਟ ਵਿੱਚ ਆ ਕੇ ਪਤਾ ਲੱਗਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਗ੍ਰਿਸ਼ਟ ਨੂੰ ਸਭ ਤੋਂ ਉੱਤਮ ਮੰਨਿਆ ਹੈ। ਸੋ ਸੁਭਾਗ ਜੋੜੀ ਦੇ ਬੜੇ ਵੱਡੇ ਭਾਗ ਹਨ ਕਿ ਆਪ ਜੀ ਨੇ ਇਹ ਮਾਰਗ ਨੂੰ ਚੁਣਿਆ ਹੈ। ਇੱਕ ਦੂਸਰੇ ਦੇ ਲੜ ਲੱਗ ਕੇ ਤਾਂ ਉਮਰ ਜ਼ਿੰਦਗੀ ਨਿਭਾਉਣ ਦਾ ਆਪ ਜੀ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੱਜ ਪ੍ਰਣ ਕਰਨਾ ਹੈ। ਸੋ ਜਿਵੇਂ ਸੁਭਾਗ ਜੋੜੀ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਉਹਨਾਂ ਨੇ ਲਾਵਾਂ ਦੇ ਪਾਠ ਖੜ੍ਹੇ ਹੋ ਕਰਕੇ ਸਰਵਣ ਕਰਨੇ ਹਨ, ਸੋ ਆਪ ਜੀ ਨੂੰ ਬੇਨਤੀ ਹੈ ਆਪ ਜੀ ਮੱਥਾ ਟੇਕ ਕੇ ਖੜ੍ਹੇ ਹੋ ਜਾਓ। ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ, ਚਾਰ ਲਾਵਾਂ ਦਾ ਪਾਠ ਹੋਏਗਾ। ਪਹਿਲੀ ਲਾਮ ਦਾ ਪਾਠ ਜਦੋਂ ਸੰਪੂਰਨ ਹੋਏਗਾ, ਅਖੀਰਲੀਆਂ ਪੰਕਤੀਆਂ ਦਾਸ ਦੋ ਵਾਰੀ ਪੜ੍ਹੇਗਾ। ਆਪ ਜੀ ਨੇ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਪਹਿਲੀ ਲਾਮ ਦੀ ਸਮਾਪਤੀ ਤੋਂ ਬਾਅਦ ਮੱਥਾ ਟੇਕਣਾ ਹੈ। ਮੱਥਾ ਟੇਕ ਕਰਕੇ ਮੇਰੇ ਰਾਈਟ ਹੈਂਡ ਆਪ ਜੀ ਨੇ ਪਰਿਕਰਮਾ ਕਰਨੀ ਹੈ। ਆਹਿਸਤਾ ਆਹਿਸਤਾ ਨਾਲ ਨਾਲ ਕੀਰਤਨ ਹੋਏਗਾ। ਫਿਰ ਜਦੋਂ ਪਰਿਕਰਮਾ ਸੰਪੂਰਨ ਹੋ ਗਈ, ਫਿਰ ਆਪ ਜੀ ਨੇ ਮੱਥਾ ਟੇਕ ਕਰਕੇ ਅਗਲੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਇਸ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ। ਚਾਰ ਵਾਰੀ ਆਪ ਜੀ ਨੇ ਪਰਿਕਰਮਾ ਕਰਨੀ ਹੈ। ਹਰ ਪਰਿਕਰਮਾ 'ਤੇ ਮੱਥਾ ਟੇਕ ਕੇ ਸਟਾਰਟ ਕਰਨਾ ਹੈ ਅਤੇ ਮੱਥਾ ਟੇਕ ਕਰ ਹੀ ਆਪ ਜੀ ਨੇ ਪਰਿਕਰਮਾ ਦਾ ਐਂਡ ਕਰਨਾ ਹੈ। ਆਓ ਪਿਆਰ ਸਹਿਤ ਆਪਾਂ ਹਾਜ਼ਰੀਆਂ ਭਰੀਏ। ਸੰਗਤ ਨੂੰ ਵੀ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਸ਼ਾਂਤੀ ਬਣਾ ਕਰਕੇ ਆਪ ਜੀ ਨੇ ਰੱਖਣੀ ਹੈ।

ਸਤਿਗੁਰਾਂ ਦੀ ਰਹਿਮਤ ਬਖਸ਼ਿਸ਼, ਜਿਸ ਸਮੇਂ ਦੀ ਉਡੀਕ ਹਰ ਮਾਤਾ ਪਿਤਾ ਜੀ ਕਰਦੇ ਨੇ, ਸਤਿਗੁਰ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਦੋਵਾਂ ਪਰਿਵਾਰਾਂ ਉੱਤੇ, ਸੁਭ ਆਨੰਦ ਕਾਰਜ ਸਤਿਗੁਰਾਂ ਦੀ ਦਰਸਾਈ ਹੋਈ ਮਰਿਆਦਾ ਅਨੁਸਾਰ ਸੰਪੂਰਨ ਹੋਏ ਹਨ। ਸੋ ਦਰਾ ਇਸ ਨੂੰ ਸਾਧ ਸੰਗਤ ਨੂੰ ਦੋਵਾਂ ਪਰਿਵਾਰ ਨੂੰ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰ ਪਾਤਸ਼ਾਹ ਦੀ ਕਿਰਪਾ ਕਰਨ ਜੋੜੀ ਨੂੰ ਸਦਾ ਹੀ ਆਪਣੇ ਚਰਨਾਂ ਨਾਲ ਜੋੜ ਕੇ ਹਰ ਖੁਸ਼ੀਆਂ ਪ੍ਰਾਪਤ ਕਰਨ। ਸੋ ਆਓ ਅਗਲਾ ਸ਼ਬਦ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰਿ ਪਾਇਆ।

ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ। ਸਤਿਗੁਰ ਜੀਓ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਸਮੁੱਚੀ ਸੇਵਾ ਨਿਭਾਉਂਦਿਆਂ ਸੁਭਾਗ ਜੋੜੀ ਕੋਲੋਂ ਪਰਿਕਰਮਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਗਰੀਬ ਨਵਾਜ। ਸੁਭਾਗ ਜੋੜੀ ਦੇ ਸਿਰ ਤੇ ਸਦਾ ਮੇਰਾ ਭਰਿਆ ਹੱਥ ਰੱਖਣਾ, ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਪ੍ਰਦਾਨ ਕਰਨੀਆਂ, ਗ੍ਰਿਸ਼ਤ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਸਦਾ ਆਪ ਜੀ ਨੇ ਮਾਰਗ ਦਰਸ਼ਨ ਕਰਨਾ ਗਰੀਬ ਨਵਾਜ। ਦੋਹਾਂ

ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਆਪ ਜੀ ਕੇ ਪਾਵਨ ਚਰਨਾਂ ਵਿੱਚ ਭੇਟਾਵਾਂ ਅਰਪਣ ਕੀਤੀਆਂ। ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲ ਕਰਦਿਆਂ ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤਾਂ ਕਰਨੀਆਂ। ਸਤਿਗੁਰੂ ਜੀ ਓ ਸਮੂਹ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਮੱਤ ਬੁੱਧ

ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਸੁਭਾਗ ਜੋੜੀ ਦੇ ਆਨੰਦ ਕਾਰਜ ਗੁਰਮਰਿਆਦਾ ਅਨੁਸਾਰ ਹੋਏ ਨੇ। ਸੋ ਸਭ ਤੋਂ ਪਹਿਲਾਂ ਸੁਭਾਗ ਜੋੜੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਸਾਡੇ ਸਟਾਫ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਜੀ ਕਿਰਪਾ ਕਰਨ, ਸੁਭਾਗ ਜੋੜੀ ਨੂੰ ਗ੍ਰਿਸ਼ ਧਰਮ ਦੀਆਂ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਨ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਦਾ ਗ੍ਰਿਸ਼ ਧਰਮ ਅੱਜ ਗੁਰੂ ਹਜ਼ੂਰੀ ਵਿੱਚ, ਸੰਗਤ ਦੀ ਹਜ਼ੂਰੀ ਵਿੱਚ ਪ੍ਰਾਰੰਭ ਹੋਇਆ ਹੈ। ਸੋ ਆਪ ਜੀ ਨੇ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕੀਤਾ ਹੈ, ਗ੍ਰਿਸ਼ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ। ਸਭ ਤੋਂ ਪਹਿਲਾਂ ਜੀਵਨ ਨੂੰ ਧਾਰਮਿਕ ਬਣਾਉਣਾ ਹੈ, ਗੁਰਸਿੱਖੀ ਵਾਲਾ ਬਣਾਉਣਾ ਹੈ, ਪਰਉਪਕਾਰੀ ਬਣਾਉਣਾ ਹੈ ਅਤੇ ਮਾਤਾ ਪਿਤਾ ਦੇ ਆਗਿਆਕਾਰੀ ਬਣਨਾ ਹੈ। ਸਮਾਜ ਦੀ, ਕਮਿਊਨਿਟੀ ਦੀ ਸੇਵਾ ਦੇ ਲਈ ਆਪਣੇ ਯੋਗਦਾਨ, ਜੋ ਸਤਿਗੁਰਾਂ ਨੇ ਗੁਣ ਬਖਸ਼ੇ ਹਨ ਉਹਦੇ ਮੁਤਾਬਕ ਕਰਨਾ ਹੈ, ਇੱਕ ਦੂਜੇ ਦੇ ਪ੍ਰਤੀ ਸਦਾ ਵਫ਼ਾਦਾਰ ਰਹਿਣਾ ਹੈ। ਇਹੀ ਜੀਵਨ ਦੀਆਂ ਸਭ ਤੋਂ ਵੱਡੀਆਂ ਖੁਸ਼ੀਆਂ ਹਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹੀ ਉਪਦੇਸ਼ ਕਰਦੇ ਹਨ। ਸੋ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਆਓ ਹੁਣ ਸਾਡੇ ਪਾਸ ਅਤਿ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਜੌਲ, ਇਹਨਾਂ ਦਾ ਢਾਡੀ ਜਥਾ ਜੋ ਇੱਕ ਹਫ਼ਤੇ ਵਾਸਤੇ ਸਾਡੇ ਪਾਸ ਆਇਆ ਹੈ। ਕੱਲ੍ਹ ਐਤਵਾਰ ਤੱਕ ਉਹਨਾਂ ਹਾਜ਼ਰੀਆਂ ਭਰਨੀਆਂ ਹਨ। ਸੋ ਸਾਡੇ ਸੁਭਾਗ ਹਨ ਕਿ ਉਹਨਾਂ ਨੂੰ ਸੁਣਨ ਦਾ ਮੌਕਾ ਪ੍ਰਦਾਨ ਹੋਇਆ ਹੈ। ਉਹ ਆਪ ਜੀ ਨੂੰ ਇੱਕ ਕਵਿਤਾ ਰਾਹੀਂ ਸੁਭਾਗ ਜੋੜੀ ਨੂੰ ਅਸੀਸ ਬਖਸ਼ਣ ਕੇ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀਆਂ ਨੇ ਪਿਆਰ ਸਹਿਤ ਢਾਡੀ ਵਾਰਾਂ ਸਰਵਣ ਕਰਨੀਆਂ ਹਨ ਜੀ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਾ ਕਲ ਜੋਕੇ ਜਹਾਜ਼ ਬਾਣੀ ਕੇ ਬੋਹਿਤ ਜੁਗੋ ਜੋਗੇ ਅਟਲ, ਸ਼ਬਦ ਅਵਤਾਰ ਵਾਲੀਏ ਦੋ ਜਹਾਂ, ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਏ, ਸਮਾਂ ਬੜਾ ਵਡਭਾਗਾ ਏ। ਇਸ ਵਡਭਾਗੇ ਸਮੇਂ ਨੇ ਜਿੱਥੇ ਆਪਾਂ ਨੂੰ ਇਹ ਸੰਗਤ ਦੀਆਂ ਘੜੀਆਂ ਬਖਸ਼ੀਆਂ, ਉੱਥੇ ਅੱਜ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ, ਸੰਯੋਗ ਪ੍ਰਗਟ ਕਰਕੇ ਦੋ ਰੂਹਾਂ ਦਾ ਮੇਲ ਕੀਤਾ ਏ, ਦੋ ਪਰਿਵਾਰਾਂ ਨੂੰ ਮਿਲਾਇਆ ਏ। ਆਨੰਦ ਵਿਆਹ ਦੀਆਂ ਖੁਸ਼ੀਆਂ ਬਖਸ਼ੀਆਂ ਨੇ, ਸਤਿਗੁਰਾਂ ਦੀ ਕਿਰਪਾ ਵਰਤੀ ਹੈ, ਸੰਯੋਗ ਪ੍ਰਗਟ ਹੋਏ ਨੇ। ਕਾਕਾ ਸ਼ਿਆਮ ਗਾਲਾ ਜੀ ਅਤੇ ਬੇਟੀ ਜਸਦੀਪ ਕੌਰ ਮਾਣਕ ਜੀ, ਜਿਨ੍ਹਾਂ ਦੇ ਆਨੰਦ ਵਿਆਹ ਦੀਆਂ ਆਪਾਂ ਖੁਸ਼ੀਆਂ ਮਾਣ ਰਹੇ ਹਾਂ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਹ ਮਾਲਾ ਗਾਲਾ ਪਰਿਵਾਰ ਅਤੇ ਮਾਣਕ ਪਰਿਵਾਰ ਜੋ ਇੱਕ ਹੋਏ ਨੇ, ਸਤਿਗੁਰੂ ਜੀ ਇਹਨਾਂ ਦੀ ਸਾਂਝ ਸਦੀਵੀ ਬਣਾਈ ਰੱਖਣ। ਸਤਿਕਾਰਯੋਗ ਭਰਤ ਗਾਲਾ ਜੀ ਅਤੇ ਮਾਲਤੀ ਗਾਲਾ ਜੀ, ਇਹ ਜਿਹੜਾ ਪੁਤੇਤਾ ਪਰਿਵਾਰ ਹੈ, ਅਤੇ ਰਣਵੀਰ ਸਿੰਘ ਜੀ ਮਾਣਕ ਅਤੇ ਮਨਪ੍ਰੀਤ ਕੌਰ ਮਾਣਕ ਜੀ ਜੋ ਧੇਤਾ ਪਰਿਵਾਰ ਹੈ, ਧੇਤਾ ਤੇ ਪੁਤੇਤਾ ਪਰਿਵਾਰ ਦੋਹਾਂ ਪਰਿਵਾਰਾਂ ਨੂੰ ਢਾਡੀ ਜਥੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ। ਆਓ ਗੁਰੂ ਪਿਆਰੋ, ਇਸ ਖੁਸ਼ੀ ਦੇ ਮੌਕੇ ਤੇ ਜੋ ਸਾਹਿਬ ਜੀ ਨੇ ਖੁਸ਼ੀਆਂ ਬਖਸ਼ੀਆਂ ਨੇ, ਇਹ ਭਾਗਾਂ ਵਾਲਿਆਂ ਨੂੰ ਮਿਲਦੀਆਂ ਨੇ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਖੁਸ਼ੀਆਂ ਦੇ ਨਾਲ ਝੋਲੀਆਂ ਭਰਦਿਆਂ ਕਰਦੇ ਨੇ। ਸੋ ਸਤਿਗੁਰੂ ਜੀ ਨੇ ਦੋਹਾਂ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ੀਆਂ ਨੇ, ਖੁਸ਼ੀਆਂ ਦੇ ਗੱਫੇ ਬਖਸ਼ੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਲੱਖਾਂ ਹੀ ਖੁਸ਼ੀਆਂ ਸਤਿਗੁਰੂ ਜੀ ਝੋਲੀ ਵਿੱਚ ਪਾ ਦਿੰਦੇ ਨੇ। ਸੋ ਆਹ ਜਿਹੜੀਆਂ ਖੁਸ਼ੀਆਂ ਮਿਲੀਆਂ ਨੇ, ਇਹਦੇ ਸੰਬੰਧ ਦੇ ਵਿੱਚ ਢਾਡੀ ਸਿੰਘਾਂ ਦੇ ਕੋਲ ਇੱਕ ਕਵਿਤਾ

0: ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ। ਸੰਜੋਗ ਪ੍ਰਗਟ ਹੋਏ ਨੇ, ਇਹ ਦੋਵੇਂ ਬੱਚੇ ਕਾਕਾ ਸ਼ਿਆਮ ਗਾਲਾ ਜੀ ਅਤੇ ਜਸਦੀਪ ਕੌਰ ਮਾਣਕ ਜੀ, ਸਤਿਗੁਰੂ ਜੀ ਇਸ ਸੁਭਾਗੀ ਜੋੜੀ ਨੂੰ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਅਤੇ ਚੜ੍ਹਦੀ ਕਲਾ ਬਖਸ਼ਣ। ਸੋ ਦੋਹਾਂ ਹੀ ਗਾਲਾ ਪਰਿਵਾਰ ਅਤੇ ਮਾਣਕ ਪਰਿਵਾਰ, ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ। ਸਤਿਗੁਰੂ ਜੀ ਚੜ੍ਹਦੀ ਕਲਾ ਬਣਾਈ ਰੱਖਣ, ਦੋਹਾਂ ਪਰਿਵਾਰਾਂ ਦਾ ਆਪਸੀ ਪਿਆਰ ਤੇ ਇਤਫਾਕ ਬਣਿਆ ਰਹੇ, ਦੋਹਾਂ ਬੱਚਿਆਂ ਦਾ ਆਪਸੀ ਪ੍ਰੇਮ ਪਿਆਰ ਇਤਫਾਕ ਤੇ ਚੜ੍ਹਦੀ ਕਲਾ ਜਿਹੜੀ ਇਹ ਬਣੀ ਰਹੇ। ਇੰਨੀਆਂ ਕੁ ਬੇਨਤੀਆਂ ਨਾਲ ਖੇਮਾਂਦੇ ਜਾ ਕੇ ਖਾਂ, ਆਓ ਫਤਿਹ ਦੀ ਸਾਂਝ ਕਰੀਏ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਜੌਲ ਅਤੇ ਉਹਨਾਂ ਦਾ ਢਾਡੀ ਜਥਾ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੀ ਖੂਬਸੂਰਤ ਕਵਿਤਾ ਰਾਹੀਂ ਬੱਚਿਆਂ ਨੂੰ ਸੁਭਾਗ ਜੋੜੀ ਨੂੰ ਅਸੀਸ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਰਿਸ਼ਪਾਲ ਸਿੰਘ ਜੀ ਜਿਨ੍ਹਾਂ ਦੇ ਕੀਰਤਨੀ ਜਥੇ ਦਾ, ਜਿਨ੍ਹਾਂ ਨੇ ਸਾਰੀ ਸੇਵਾ ਨਿਭਾਈ। ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਪਿਆਰ ਸਹਿਤ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਾਰੀ ਮਰਿਆਦਾ ਦਾ ਨਿੱਘ ਮਾਣਿਆ, ਗੁਰੂ ਸਾਹਿਬ ਜੀ ਦੀ ਹਜ਼ੂਰੀ ਦਾ ਨਿੱਘ ਮਾਣਿਆ। ਸੋ ਇੱਕ ਵਾਰੀ ਫੇਰ ਮੁੜ ਕੇ ਸਾਡੇ ਸਾਰੇ ਜਥੇ ਵੱਲੋਂ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ, ਮੁਬਾਰਕਾਂ। ਸਤਿਗੁਰੂ ਜੀ ਕਿਰਪਾ ਕਰਨ, ਸਦਾ ਇਸੇ ਤਰ੍ਹਾਂ ਆਪ ਜੀ ਦੀ ਜੋੜੀ ਸਲਾਮਤ ਰਹੇ। ਸੋ ਹੁਣ ਗੁਰੂ ਘਰ ਵੱਲੋਂ ਜੋ ਬੱਚਿਆਂ ਨੂੰ ਬਖਸ਼ਿਸ਼ ਰੂਪ ਵਿੱਚ ਸਿਰੋਪਾਓ ਦਿੱਤੇ ਜਾਂਦੇ ਨੇ, ਬੱਚਿਆਂ ਨੂੰ ਸਿਰੋਪਾਓ ਦਿੱਤੇ ਜਾਣਗੇ। ਉਸ ਤੋਂ ਉਪਰੰਤ ਪਰਿਵਾਰਾਂ ਨੂੰ ਬੇਨਤੀ ਹੈ ਕਿ ਦੋਵੇਂ ਪਰਿਵਾਰ, ਮਾਤਾ ਪਿਤਾ ਜੇ ਚਾਹਣ ਤਾਂ ਇੱਥੇ ਸ਼ਗਨ ਦੀ ਰਸਮ ਕਰ ਸਕਦੇ ਨੇ। ਬਾਕੀ ਸਾਰੀ ਸੰਗਤ ਨੇ ਜੋ ਲੰਗਰ ਹਾਲ ਦੇ ਵਿੱਚ ਥਾਂ ਬਣਿਆ ਹੋਇਆ, ਉੱਥੇ ਆਪਣੇ ਸ਼ਗਨ ਦੇਣੇ ਨੇ। ਗੁਰੂ ਕਾ ਲੰਗਰ ਵੀ ਤਿਆਰ ਨੇ, ਆਪ ਜੀ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਸਭ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕਰਕੇ ਜਾਣ ਦੀ ਕਿਰਪਾਲਤਾ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਹ ਬੜੇ ਪਿਆਰ ਦੇ ਨਾਲ ਇੱਕ ਸ਼ਬਦ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਇਹ ਸ਼ਬਦ ਦੀ ਹਾਜ਼ਰੀ ਉਚੇਚੇ ਤੌਰ ਤੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਅੰਦਰ ਵਲਵਲੇ ਆਉਂਦੇ ਨੇ ਨਾ, ਅੰਦਰ ਖੇਡਾਂ ਆਉਂਦੀਆਂ ਨੇ। ਜਿਵੇਂ ਭਾਈ ਸਾਹਿਬ ਜੀ, ਭਾਈ ਨਵਨੀਤ ਸਿੰਘ ਜੀ, ਗਿਆਨੀ ਜੀ ਨੇ ਜਦੋਂ ਸਿਮਰਨ ਆਰੰਭ ਕੀਤਾ ਤੇ ਆਖਿਆ, ਰੱਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ। ਇੱਕ ਸਾਵਧਾਨੀ ਸਰੀਰ ਦੀ ਹੈ ਜੀ, ਇੱਕ ਸਾਵਧਾਨੀ ਸਾਡੀ ਮਤ ਦੀ, ਸਾਡੇ ਵਿਕਾਰਾਂ ਦੀ, ਸਾਡੀ ਰੂਹ ਦੀ ਵੀ ਹੈ। ਕਈ ਵਾਰੀ ਸਰੀਰ ਇੱਥੇ ਹੁੰਦਾ ਤੇ ਦਿਮਾਗ ਕਿਤੇ ਪਹੁੰਚਿਆ ਹੁੰਦਾ, ਤੇ ਸੱਚ ਜਾਣਿਓ ਇਹ ਜਿਹੜੀ ਹਾਜ਼ਰੀ ਹੈ ਨਾ, ਪ੍ਰੇਮ ਦੀ ਹਾਜ਼ਰੀ ਹੈ। ਕਿਉਂਕਿ ਗੁਰੂ ਨਾਨਕ ਦਾ ਤੇ ਗੁਰੂ ਨਾਨਕ ਦੇ ਘਰ 'ਚ ਤਾਂ ਇਸ਼ਕ ਹੀ ਹੈ ਜੀ, ਗੁਰੂ ਨਾਨਕ ਦੇ ਘਰ ਦੇ ਵਿੱਚ ਮੁਹੱਬਤ ਹੀ ਸਿਖਾਈ ਗਈ ਹੈ। ਜਿੱਥੇ ਮਹਾਰਾਜ ਜੀ ਨੇ ਆਖਿਆ ਨਾ, ਜੇ ਵੱਡੀ ਦਾਤ ਹੈ ਤੇ ਕੇਵਲ ਨਾਮ ਹੈ, ਉੱਥੇ ਮਾਲਕ ਨੇ ਫਿਰ ਇੱਕ ਗੱਲ ਹੋਰ ਆਖ ਦਿੱਤੀ, ਕਹਿੰਦੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਗਤੀ ਤੇ ਕਰ ਕੋਈ ਗੱਲ ਨਹੀਂ, ਮੈਂ ਤੇਰੀ ਬਾਂਹ ਨਹੀਂ ਛੱਡਣੀ ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ, ਭਗਤੀ ਕੀਤੀ ਹੈ। ਪਰ ਭਗਤੀ ਖੋਖਲੀ ਨਾ ਹੋਵੇ, ਭਗਤੀ ਦੇ ਵਿੱਚ ਭਾਵ ਨਾ ਹੋਵੇ। ਤੇ ਮਹਾਰਾਜ ਜੀ ਕਹਿੰਦੇ ਜੇ ਤੇਰੀ ਭਾਵਨਾ ਸੱਤ ਹੈ ਨਾ, ਹਿਰਦੇ ਦੇ ਵਿੱਚ ਪ੍ਰੇਮ ਹੈ, ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਇੱਕ ਗੱਲ ਹੋਰ ਬੜੀ ਵੱਡੀ ਆਖੀ, ਕਹਿੰਦੇ ਫਿਰ ਭਗਤੀ ਵੀ ਕਰਨ ਦੀ ਲੋੜ ਨਹੀਂ। ਕਹਾ ਭਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹੇ ਹੋ, ਭਗਤ ਧਿਆਨ ਲਗਾਇਆ। ਕਹਿੰਦੇ ਫਿਰ ਤੇ ਜਿਨ ਪ੍ਰੇਮ ਕੀਓ, ਕਦੀ ਸੋਚ ਕੇ ਵੇਖਿਓ ਜਿੰਨੀ ਅਗਾਧ ਬੋਧ ਬਾਣੀ ਸਤਿਗੁਰ ਸਾਹਿਬ ਜੀ ਨੇ ਧੁਰ ਕੀ ਬਾਣੀ ਆਖੀ ਹੈ ਨਾ। ਇਹ ਗੱਲਾਂ ਨੇ ਮੁਹੱਬਤ ਦੀਆਂ ਗੱਲਾਂ ਨੇ। ਕਦੀ ਸੋਚਿਓ ਭਗਤ ਕਬੀਰ ਸਾਹਿਬ, ਭਗਤ ਫਰੀਦ ਸਾਹਿਬ ਜੰਗਲ ਚ ਬੈਠੇ ਕਾਨਾ ਗੱਲਾਂ ਕਰਦੇ, ਕਹਿੰਦੇ ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ। ਉਹਨਾਂ ਨੇ ਤੇ ਆਪਣੀ ਗੱਲ ਹੀ ਕਹੀ ਸੀ ਨਾ, ਪਰ ਇਹ ਧੁਰ ਕੀ ਬਾਣੀ ਹੈ। ਕਿਉਂ? ਕਿਉਂਕਿ ਇਸ਼ਕ ਦੇ ਵਿੱਚ ਉਚਾਰੀ ਗਈ ਹੈ। ਭਗਤ ਨਾਮਦੇਵ ਜੀ ਕਹਿੰਦੇ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤਾਂ ਘਰ ਕੋ ਬਾਪ ਸਾਹਿਬ ਬਾਪੂ ਨੇ ਰੁੱਸ ਜਾਣਾ ਕਰੇ, ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰਾ ਕੇ ਧਰੀ, ਏਕ ਭਗਤ ਮੇਰੇ ਹਿਰਦੇ ਵਸੇ ਨਾਮੇ ਦੇਖ ਨਾਰਾਇਣ ਹੱਸੀ। ਰੱਬ ਨੂੰ ਵੇਖ ਲਿਆ ਕਿੱਦਾਂ, ਕਹਿੰਦੇ ਦੁੱਧ ਪੀ ਲੈ, ਕਿਉਂਕਿ ਉਹਨਾਂ ਨੇ ਇਸ਼ਕ ਕੀਤਾ ਹੈ, ਉਹਨਾਂ ਨੇ ਮੁਹੱਬਤ ਕੀਤੀ ਹੈ। ਇੱਥੇ ਤੇ ਉਹ ਵੀ ਕੁਝ ਹੋ ਜਾਂਦਾ ਹੈ। ਇੱਕ ਪਾਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਪਾਖਾਨ ਗੱਢ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ, ਜੇ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ। ਤੇ ਦੂਜੇ ਪਾਸੇ ਭਗਤ ਧੰਨਾ ਉਸੇ ਚੋਂ ਰੱਬ ਪਾਉਂਦਾ ਹੈ। ਕਿੱਦਾਂ? ਕਿਉਂਕਿ ਪ੍ਰੇਮ ਵੱਡਾ ਹੈ, ਇਸ਼ਕ ਵੱਡਾ ਹੈ। ਤੇ ਇਹ ਜਿਹੜੀ ਹਾਜ਼ਰੀ ਹੈ ਨਾ ਸੱਚ ਦੇ ਵਿੱਚ, ਬੜੇ ਸਤਿਕਾਰਯੋਗ ਭਾਜੀ ਸਤਿੰਦਰ ਜੀ, ਸਤਿੰਦਰ ਸਿੰਘ ਵੀਰ ਜੀ, ਅੰਮ੍ਰਿਤਪਾਲ ਵੀਰ ਜੀ, ਭਾਈ ਸਾਹਿਬ ਜੀ ਸਤਿਕਾਰਯੋਗ, ਭਾਈ ਨਰਿੰਦਰਪਾਲ ਸਿੰਘ ਜੀ ਇੱਥੋਂ ਦੇ ਸਾਰੇ ਸੱਜਣ, ਇਹ ਜਿੰਨੀ ਹਾਜ਼ਰੀ ਹੋਈ ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਵਿੱਚ ਹਾਜ਼ਰੀ ਲਵਾਈ। ਗਿਆਨੀ ਨਵਨੀਤ ਸਿੰਘ ਜੀ, ਇਹਨਾਂ ਦੀ ਇਹ ਮੁਹੱਬਤ ਹੈ। ਤੇ ਸਭ ਤੋਂ ਵੱਡਾ ਉਚੇਚੇ ਤੌਰ ਤੇ ਜਿਹੜਾ ਰੋਲ ਹੈ ਨਾ ਜੀ, ਮੈਂ ਮਹਾਰਾਜ ਦੀ ਹਜ਼ੂਰੀ ਚ ਆਖਦਾ, ਪ੍ਰੇਮ ਦੇ ਵਿੱਚ ਜਿਹੜੇ ਰਿਸ਼ਤੇ ਬਣੇ ਹੁੰਦੇ ਨੇ ਨਾ, ਜਿਹੜੇ ਖੂਨ ਦੇ ਰਿਸ਼ਤੇ ਹੁੰਦੇ, ਕਈ ਵਾਰੀ ਅੱਜ ਖੂਨ ਹੀ ਪੀਂਦੇ ਨੇ, ਸਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਖੂਨ ਦਾ ਰਿਸ਼ਤਾ ਹੁੰਦਾ, ਪਿੱਛੇ ਬੈਠਾ ਖੂਨ ਹੀ ਪੀ ਜਾਂਦਾ। ਪਰ ਜਿਹੜੇ ਮੁਹੱਬਤ ਦੇ ਰਿਸ਼ਤੇ ਹੁੰਦੇ, ਮੁਹੱਬਤ ਵੱਧਦੀ ਜਾਂਦੀ ਹੈ। ਤੇ ਉਹ ਪਰਿਵਾਰ ਬਲਵੀਰ ਭਾਜੀ ਹੋਣੀ, ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਜੀ ਹੋਣੀ, ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਆਖਿਆ ਵੀ ਅਸੀਂ ਕੀਰਤਨ ਕੀਤਾ ਸਾਰੇ ਪਾਸੇ, ਫ੍ਰੀ ਮੋਡ ਹੋਰ ਸਾਰੇ ਪਾਸੇ ਕੀਰਤਨ ਕੀਤਾ, ਉੱਥੇ ਵੀ ਬਹੁਤ ਅਥਾਹ ਪਿਆਰ ਮਿਲਿਆ। ਪਰ ਇਹਨਾਂ ਦਾ ਮਨ ਸੀ ਵੀ ਇੱਥੇ ਹਾਜ਼ਰੀ ਲੱਗ ਜਾਏ, ਤੇ ਸਾਡੀ ਜਾਂਦੀ ਵਾਰ ਦੀ ਹਾਜ਼ਰੀ ਇਹਨਾਂ ਨੇ ਇੱਥੇ ਲਵਾਈ, ਆਪ ਸੰਗਤ ਦੇ ਦਿਦਾਰੇ ਕਰਾਏ। ਮੈਂ ਜਿੱਥੇ ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਮੈਨੇਜਮੈਂਟ ਦਾ, ਸਾਰੇ ਵੀਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ। ਭਾਈ ਸਾਹਿਬ ਜੀ ਸ਼ਰਨਪਾਲ ਸਿੰਘ ਜੀ, ਸ਼ਰਨਜੀਤ ਸਿੰਘ ਜੀ, ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹਨਾਂ ਨੇ ਵੀ ਤਬਲੇ 'ਤੇ ਸਾਥ ਦਿੱਤਾ। ਇਹਨਾਂ ਦੀ ਵੀ ਮੈਂ, ਕਿਉਂਕਿ ਸਾਡੇ ਕੋਲ ਸਮਾਂ ਸੀਮਤ ਹੈ, ਪੂਰਾ ਸਮਾਂ 3-4 ਮਿੰਟਾਂ ਦੇ ਵਿੱਚ ਸ਼ਬਦ ਪੜ੍ਹ ਕੇ ਸਾਡੀ ਫਿਰ ਫਲਾਈਟ ਹੈ ਜੀ ਰਾਤ ਦੀ, ਅਸੀਂ ਨਾਲ ਦੀ ਨਾਲ ਨਿਕਲ ਜਾਣਾ। ਮੈਂ ਪਹਿਲਾਂ ਹੀ ਆਪ ਜੀ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ, ਜੇ ਕੋਈ ਸਾਡੇ ਕੋਲ ਜਾਣੇ ਅਣਜਾਣੇ ਭੁੱਲ ਹੋਈ ਹੈ, ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ। ਇਹ ਅਰਦਾਸ ਕਰਿਓ, ਕਿਉਂਕਿ ਸੰਗਤ ਦੀ ਸਤਿਗੁਰ ਨਹੀਂ ਮੋੜਦੇ। ਸੰਗਤ ਦੇ ਕਿਹਾ ਸਤਿਗੁਰ ਜੀ ਸ਼ਹਾਦਤੇ ਦੇ ਦਿੰਦੇ ਨੇ, ਪਰ ਸੰਗਤ ਦਾ ਬਚਨ ਨੀਜੇ ਮੋੜਿਆ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਿਆਰਾ ਕਿਲ੍ਹਾ ਆਨੰਦਪੁਰ ਸਾਹਿਬ ਦਾ, ਉਹ ਪੂਰੀ ਆਪਣੇ ਘਰ, ਜਿਹੜਾ ਆਪਾਂ ਦੇ ਘਰ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ, ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਘਰ ਆਨੰਦ ਦੀ ਪੂਰੀ, ਉਹ ਮਹਾਰਾਜ ਜੀ ਨੇ ਛੱਡ ਦਿੱਤੀ। ਕਿਉਂ? ਕਿਉਂਕਿ ਸੰਗਤ ਨੇ ਆਖਿਆ, ਸੰਗਤ ਦਾ ਕਿਹਾ ਨਹੀਂ ਮੋੜਦੇ।
ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਆਪ ਜੀ, ਸਾਡੇ ਲਈ ਅਰਦਾਸ ਬੇਨਤੀ ਕਰਿਓ। ਸਤਿਗੁਰੂ ਜੀ ਇਹਨਾਂ ਬੱਚਿਆਂ ਨੂੰ ਸਦਾ ਹੀ ਆਪਣੀ ਗੁਰ ਦੀ ਨਿੱਘ ਬਖਸ਼ਦਾ ਰਹੀਂ। ਅਰਦਾਸ ਕਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਸਦਾ ਹੀ ਸੇਵਾ ਲੈਂਦੇ ਰਹੀਂ, ਇਹ ਭੇਟਾ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਨੂੰ ਦੇ ਦੇਣਾ ਜੀ। ਆਓ ਸਾਰੇ ਰਲ ਕੇ, ਮੈਨੂੰ ਹੁਕਮ ਹੋਇਆ ਸੀ ਕਿਉਂਕਿ ਜਿੱਥੇ ਆਪਾਂ ਉਸ ਮਾਲਕ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ, ਅਤੇ ਮੈਨੂੰ ਉਹਨਾਂ ਦਾ ਵੀ ਹੁਕਮ ਸੀ, ਉਹਨਾਂ ਦੇ ਨਾ ਜਨਮ ਦਿਨ ਦੇ ਉੱਤੇ ਇਹ ਵਿਸ਼ ਸੀਗੀ ਵੀ ਤੂੰ ਕੀਰਤਨ ਕਰ। ਅੱਜ ਮੈਂ ਚਾਹੁੰਦਾ ਵੀ ਇੱਥੇ ਕੀਰਤਨ ਕਰਨ ਲੱਗਿਆ। ਉਹਨਾਂ ਨੇ ਸ਼ਬਦ ਆਖਿਆ ਸੀ, ਮੈਂ ਉਹੀ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਨੀ। ਪਾਵਨ ਸ਼ਬਦ ਹੈ ਜੀ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। 2 ਮਿੰਟਾਂ ਦੇ ਵਿੱਚ, 3-4 ਮਿੰਟਾਂ 'ਚ

0: ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕੁਝ ਬੋਲਦੇ ਹਾਂ, ਜਿੰਨੀਆਂ ਭੁੱਲਾਂ ਹੋਈਆਂ ਨੇ ਸਾਰੀ ਸੰਗਤ ਕੋਲੋਂ ਖਿਮਾ ਮੰਗਦੇ ਹਾਂ ਜੀ। ਅਸੀਸ ਦਿਓ, ਸਿਰ ਤੇ ਮੇਰ ਪ੍ਰਿਆ ਹੱਥ ਰੱਖਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਜੋਦੜੀ ਕਰੋ। ਸਤਿਗੁਰੂ ਜੀ ਸਦਾ ਸੇਵਾ ਲੈਂਦੇ ਰਹਿਣ। ਕੋਈ ਵੀ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਹੋਵੇ ਜੀ, ਆਪਣੇ ਬੱਚੇ ਜਾਣ ਕੇ ਅਰਦਾਸ ਤੇ ਕਰਦੇ ਹਾਂ ਨਾ ਜੀ, ਅਸੀਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ। ਜਿਹੜਾ ਅਣਜਾਣ ਹੁੰਦਾ ਨਾ, ਉਹ ਕਿਤੇ ਗਲਤੀ ਕਰਦੇ ਬੰਦੇ ਦੇ ਸਦਾ ਹੀ ਦਿਲ 'ਚ ਰਹਿ ਜਾਂਦਾ ਇਹਨੇ ਇੱਦਾਂ ਕੀਤਾ ਸੀ ਮੇਰੇ ਨਾਲ। ਆਪਣੇ ਬੱਚੇ ਦੇ ਉੱਤੇ ਪਰਦੇ ਵੱਡੇ ਵੱਡੇ ਬੰਦੇ ਪਾ ਲੈਂਦੇ ਨੇ ਜੀ। ਆਪਣਾ ਬੱਚਾ ਤੇ ਕਿਤੇ ਅੱਤਵਾਦੀ ਵੀ ਹੋਵੇ ਨਾ, ਮਾਂ ਕਹਿੰਦੀ ਮੇਰਾ ਲਾਡ ਲੈ, ਉਹਦੀ ਵੱਡੀ ਗੱਲ ਹੀ ਨਹੀਂ ਕਰਦੀ, ਉਹ ਕਹਿੰਦੀ ਮੇਰਾ ਲਾਡ ਲੈ, ਮੇਰਾ ਬੱਚਾ। ਮਾਂ ਵੀ ਪਰਦੇ ਪਾਉਂਦੀ, ਪਿਓ ਵੀ ਪਰਦੇ ਪਾਉਂਦੇ।
1: ਇਸ ਸੇਵਾ ਕੀਰਤਨਾਮ ਕਰਕੇ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੀ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਸ ਚਿਰ ਨਰਹਾਈ ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਬੜੇ ਰਸਤੇ ਨੇ ਕੀਰਤਨ ਸਰਵਣ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਨਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰ ਜਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ। ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ ਹੁਣ ਅਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਕੁ ਦਸ ਸਾਢੇ ਦਸ ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ
2: ਵਾਹਿਗੁਰੂ ਆਓ ਜੀ ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ ਭਾਈ ਨਿਰੰਜਨ ਸਿੰਘ ਜੀ ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ ਇੱਕ ਜਕਾਰਾ ਪੈਣਾ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਤਾਰੇ ਭੇਖਾਰੀ ਜੀਓ ਮੈਂ ਕਿਆ ਮਾਂਗੋ ਕਿਸ ਚਿਰ ਨਰਹਾਈ ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਕੀਰਤਨ ਤੇ ਕਥਾ ਸਰਵਣ ਕਰਕੇ ਸਾਰਬੰਦ ਬਖਸ਼ਾਂ ਲਿਆਰੀ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਨੂੰ ਬੜੇ ਰਸਤੇ ਨੇ ਕੀਰਤਨ ਸਰਵਨ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਅਤੇ ਗੁਰੂ ਘਰ ਸਾਹਿਬ ਅਤੇ ਨਾਲ ਹੀ ਆਪ ਛੂ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ। ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ ਹੁਣ ਅਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਕੁ ਦਸ ਸਾਢੇ ਦਸ ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ

0: ਵੱਡਾ ਕੈ ਸਭ ਕੋਏ ਕੇ ਵੱਡਾ ਡਿਠਾ ਹੋਏ।
1: ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਤੇ 14 ਜਨਵਰੀ ਨੂੰ ਮਾਘੀ ਹੈ, ਆਪਾਂ ਨੂੰ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫੜ ਕੇ ਕਰਨਾ ਸਾਰੀ ਗੱਲ। ਜਿੱਦਾਂ ਦੀ ਸੇਵਾ ਕੀਤੀ ਇੱਦਾਂ ਦੀ ਭਾਵ ਮੈਨੂੰ ਨਹੀਂ ਸਮਝ ਲੱਗਦੀ ਵੀ ਕਾਹਦੀ ਇਹ ਹੈ।
1: ਪਿਛਲੇ

0: ਨਹੀਂ ਇਹ ਤਾਂ ਚਲੋ ਪਰ ਥੋੜਾ ਜਿੱਦ ਕਰ
1: ਬੜੀ
0: ਹੋਰ ਕਿਸੇ ਦੀ ਗੱਲ ਨੂੰ ਆਪਣੇ ਆਪ ਨੂੰ ਸਹੀ ਠਹਿਰਾਉਣਾ ਹਰ ਟਾਈਮ

प्लेट तेरा किस

ਵਧੀਆ ਜੀ ਵਧੀਆ।

0: जो कि प्रबंध नहीं
1: नहीं
0: घर पैर में

Dobro, hvala.